ਕੌਣ ਵੇਖਾ ਰੰਗੀ ਹਰਨ ਸਵਾਰਿਆ ਕੋਠੇ ਮੰਡਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਭਾਂਦੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਾ ਹੀ ਜੋ ਬਨਹਾਰਿਆ ਜਰਾ

ਪੌੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਹੋਰੀ ਸਭ ਤੋਂ ਆਖੇ ਆਪਣਾ ਅਜ ਸੁਨਾਹੀ ਸੋਚਣ ਕੱਢੀ ਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗਤਾ ਕਾਇਤ ਗਰਭ ਹੰਡੀਐ ਮੰਦਾ ਕਿਸੇ ਨਾ ਆਖੀਐ ਪੜਖ।

ਤੋੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਰੇ ਮਨੋ ਵਿਸਾਰੀ ਐ ਆਪਣ ਹੱਥੀ ਆਪਣਾ।

0: ਨਾਨਕ ਆਸਣ ਕਾਂਡੀਏ ਸਦੀ ਰਹਿ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕਿਉਂ ਨਾਖੀਏ ਦੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇ ਕਰੇ।

ਕੌੜੀ ਜਿੱਥੇ ਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ ਕਿਸ਼ਲਾਹੀ ਉੱਪਰ ਘਾਲੀਏ ਕਿਸ਼ਲਾਹੀ ਉੱਪਰ ਘਾਲੀਏ।

0: ਚੱਕਰ ਲੱਗੇ ਚੱਕਰੀ ਨਾਲ ਗਰਬਾਦ ਗੱਲਾਂ ਕਰੇ ਕਣੇਰੀਆਂ ਖਸਨਾ ਪਏ ਸਾਥ ਆਪ ਗੋਏ ਸੇਵਾ ਕਰੇ ਤਾਕਸ ਗੋਏ ਮਹਾਨ ਨਾਲ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਣ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵੈ ਮੁਕਾ ਕਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਦੇ ਭੋਰਿਓ ਨਿਆਓ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਤ ਜਿਹਾ ਜਾਣੇ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੇ ਬੜੇ ਅਰਦਾਸ ਕੂੜ ਕਮਾ

ਕੌੜੀ ਨਾਮ ਕੰਤਨਾ ਜਾਪਣੀ ਹੱਥ ਆ ਕੇ ਪਾਰਾਵਾਰ ਆਪ ਕਰਾਏ ਸਾਥੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ।

ਭਾਈ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਚ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।

ओबर ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ ਹੈ ਖੁਦਾ ਸ਼ੀਸ਼ਾ ਸਾਫ ਕੀਤਾ ਤਾਂ ਮੈਂ ਨਜ਼ਰ ਆਇਆ ਤੇ ਜਦ ਮੈਂ ਨੂੰ ਸਾਫ ਕੀਤਾ ਤਾਂ ਤੂੰ ਨਜ਼ਰ ਆਇਆ ਚੱਲ ਬੰਦਿਆ ਮੈਂ ਨੂੰ ਸਾਫ ਕਰਕੇ ਉਸ ਅੱਲਾ ਸੋਹਣੇ ਤੇ ਲੜ ਲੱਗੀਏ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਾਇਦਾ ਬੇਗਮ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ ਕਦੇ ਆਮਿਲ ਬਿਰਹੂ ਸਤਾਈ

ਦੀ ਆਮਿਲ ਬਿਰਹੋ ਸਤਾਈ ਨੂੰ ਹੁਣ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ ਸੁਣਿਆ ਪਾਣੀ ਵਾਂਗ ਜਿਉ ਨੀ ਜਿੰਦੇ ਪਾਣੀ ਵਾਂਗ ਵਿਹਾ ਡਿੱਗਣ ਵੇਲੇ ਝਰਨਾ ਪੜਦਾ ਤੁਰਨ ਵੇਲੇ ਦਰਿਆ ਤੇ ਸਮਨ ਆਹੋ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ ਕੋਈ ਰਾਹ ਵਿੱਚ ਪਾਈ ਅਸਾਂ ਤੇਰੇ ਆਂਦਾ ਜਾਂਦਾ ਤੱਕਦਾ ਰਹੇ।

ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਤੇ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਦਾ ਹੁੰਦਾ ਹਜ ਨਹੀਂ ਹੁੰਦਾ। ਆਹੋ ਸੁਣਦੇ ਹਾਂ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ। ਵੰਡਾ ਇਸ਼ਕ ਵੀ ਤੂੰ, ਜੀਵਨ ਵੀ ਤੂੰ।

0: ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਲ ਚੱਲੇ ਆਵਿਦਾ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ ਹੀ
1: ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ ਸਾਡਾ ਅਗਲਾ ਪ੍ਰਸਾਰਣ ਐਫ ਐਮ ਚੈਨਲ ਤੋਂ ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

0: ਕੈਦੀਆਂ ਦੀ ਰਿਹਾਈ ਲਈ ਵਿਆਪਕ ਨੀਤੀ ਤਿਆਰ ਕਰਨ ਦਾ ਨਿਰਦੇਸ਼ ਜਾਰੀ ਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਉਪਰ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਨੇੜਲੇ ਖੇਤਰੀ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਉਨਾਂ ਕਿਹਾ ਕਿ ਬਿਮਸਟੇਕ ਮੈਂਬਰ ਦੇਸ਼ਾਂ ਨੂੰ ਰਲ ਕੇ ਕੰਮ ਕਰਨ ਅਤੇ ਆਪਣੇ ਆਪਸੀ ਲਾਭ ਲਈ ਫੈਸਲਾਕੁੰਨ ਕਾਰਵਾਈਆਂ ਕਰਨ ਦੀ ਲੋੜ ਏ। ਉਹ ਅੱਜ ਨਵੀਂ ਦਿੱਲੀ ਵਿਚ ਬਿਮਸਟੇਕ ਰਾਸ਼ਟਰੀ ਸੁਰੱਖਿਆ ਮੁਖੀਆਂ ਦੀ ਪੰਜਵੀਂ ਮੀਟਿੰਗ ਵਿਚ ਬੋਲ ਰਹੇ ਸਨ। ਸ੍ਰੀ ਡੋਵਾਲ ਨੇ ਕਿਹਾ ਕਿ ਦੁਨੀਆਂ ਟਕਰਾਵਾਂ ਅਤੇ ਭੂ ਸਿਆਸੀ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੀ ਏ ਤੇ ਦੇਸ਼ ਵੱਖ ਵੱਖ ਖੇਤਰਾਂ ਚ ਸੁਰੱਖਿਆ ਖਤਰਿਆਂ ਦਾ ਵੀ ਸਾਹਮਣਾ ਕਰ ਰਹੇ ਨੇ ਜੋ ਤੇਜ਼ ਤਕਨੀਕੀ ਤਰੱਕੀ ਰਾਹੀ ਵਧੇ ਨੇ। ਉਨਾਂ ਕਿਹਾ ਕਿ ਬਿਮਸਟੇਕ ਮੈਂਬਰ ਦੇਸ਼ਾਂ ਨੇ ਦਹਿਸ਼ਤਗਰਦੀ, ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਸਾਈਬਰ ਖਤਰਿਆਂ ਅਤੇ ਸਮੁੰਦਰੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਅਹਿਮ ਤੌਰ ਤੇ ਵਧੀਆ ਸਹਿਯੋਗ ਕੀਤਾ ਹੈ। ਉਨਾਂ ਇਹ ਵੀ ਕਿਹਾ ਕਿ ਬਿਮਸਟੇਕ ਦੇਸ਼ ਇਕੱਠਿਆਂ ਰਲ ਕੇ ਨਵੇਂ ਅਤੇ ਉਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਨੇ। ਉਨਾਂ ਨੇ ਆਲਮੀ ਸਪਲਾਈ ਲੜੀਆਂ ਵਿਚ ਵਿਘਨ ਸਮੇਤ ਆਰਥਿਕ ਚੁਣੌਤੀਆਂ ਦਾ ਹੱਲ ਕਰਨ ਲਈ ਬਿਮਸਟੇਕ ਮੈਂਬਰ ਦੇਸ਼ਾਂ ਵਿਚਕਾਰ ਨੇੜਲੇ ਸਹਿਯੋਗ ਦੀ ਵੀ ਜ਼ਰੂਰਤ ਤੇ ਜ਼ੋਰ ਦਿੱਤਾ। ਸ੍ਰੀ ਡੋਵਾਲ ਨੇ ਬਿਮਸਟੇਕ ਨੂੰ ਉਜਾਗਰ ਕੀਤਾ ਜੋ ਕਰੀਬ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਸਾਂਝੀ GDP ਦੇ ਨਾਲ ਹਿੰਦ ਮਹਾਸਾਗਰ ਦੇ ਸਭ ਤੋਂ ਅਹਿਮ ਤੇ ਜੀਵੰਤ ਖੇਤਰਾਂ ਨੂੰ ਇਕੱਠਾ ਕਰਦਾ ਹੈ।
1: There's an urgent need for us.
2: हमारे लिए जरूरी है कि हम मिलकर काम करें, आपसी फायदे के लिए एक ठोस कदम उठाएं और उन बड़ी समस्याओं का समाधान आपसी बातचीत और विचार विमर्श से निकालें जिनका हम सभी सामना कर रहे हैं। बिम्सटेक हिंद महासागर के सबसे महत्वपूर्ण और जीवंत क्षेत्रों को एक मंच पर लाता है। यहाँ 1.7 अरब लोग रहते हैं जो दुनिया की आबादी का लगभग 22% है।
1: 22% ऑफ द वर्ल्ड पॉपुलेशन।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਯਤਨ ਇਕ ਅਜਿਹਾ ਭਾਰਤ ਬਣਾਉਣਾ ਜਿੱਥੇ ਸਰਹੱਦਾਂ ਨਾ ਸਿਰਫ਼ ਸੁਰੱਖਿਅਤ ਹੋਣ ਸਗੋਂ ਸਭ ਤੋਂ ਵੱਧ ਜੁੜੀਆਂ ਹੋਈਆਂ ਵੀ ਹੋਣ। ਉਨਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਏ ਕਿ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਇਕੋ ਰਸਤੇ ਤੇ ਅੱਗੇ ਵਧਣ। ਨਵੀਂ ਦਿੱਲੀ ਵਿਚ ਸਰਹੱਦੀ ਸੜਕ ਸੰਸਥਾ BRO ਟੈਕ ਸਿੰਪੋਜ਼ੀਅਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਤ ਆਧੁਨਿਕ ਬੁਨਿਆਦੀ ਢਾਂਚਾ ਹਮੇਸ਼ਾ ਇਕ ਵਿਕਸਿਤ ਸਭਿਅਤਾ ਦੀ ਪਛਾਣ ਰਿਹਾ ਏ। ਉਨਾਂ ਕਿਹਾ ਕਿ ਅੱਜ ਬਣਾਇਆ ਜਾ ਰਿਹਾ ਬੁਨਿਆਦੀ ਢਾਂਚਾ ਆਉਣ ਵਾਲੇ ਸਾਲਾਂ ਵਿਚ ਦੇਸ਼ ਦੀ ਸਭਿਅਤਾ ਨੂੰ ਪਰਿਭਾਸ਼ਿਤ ਕਰੇਗਾ। ਉਨਾਂ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਦੂਰ ਦੁਰਾਡੇ ਖੇਤਰ ਵਿਚ ਰਹਿਣ ਵਾਲਾ ਕੋਈ ਵੀ ਨਾਗਰਿਕ ਮੁੱਖ ਧਾਰਾ ਤੋਂ ਕੱਟਿਆ ਹੋਇਆ ਮਹਿਸੂਸ ਨਾ ਕਰੇ।
3: हम यह समझते हैं कि जिस देश का इंफ्रास्ट्रक्चर मजबूत होगा उसी देश का फ्यूचर भी सबसे अधिक मजबूत होगा। हमने इंश्योर किया दूर दराज के किसी भी क्षेत्र में रहने वाला कोई भी नागरिक मेन स्ट्रीम से कटा हुआ महसूस न करे। और साथियों हमने ऐसा इसलिए किया क्योंकि हमने कनेक्टिविटी को सिविलाइजेशन के डेवलपमेंट का एक अनिवार्य अंग माना।
0: ਉਨਾਂ ਇਹ ਵੀ ਦਸਿਆ ਕਿ ਬੁਨਿਆਦੀ ਢਾਂਚਾ ਵਿਕਾਸ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਏ। ਸ੍ਰੀ ਸਿੰਘ ਨੇ ਸਨਅਤਾਂ, ਸਿੱਖਿਆ ਸ਼ਾਸਤਰੀਆਂ, ਇੰਜੀਨੀਅਰਾਂ ਅਤੇ ਪ੍ਰਸ਼ਾਸਕਾਂ ਨੂੰ ਸਮੂਹਕ ਤੌਰ ਤੇ ਇਕ ਅਜਿਹੀ ਚੁਗਰਦਾ ਪ੍ਰਣਾਲੀ ਬਣਾਉਣ ਦੀ ਅਪੀਲ ਕੀਤੀ ਜੋ ਉੱਤਮਤਾ ਨੂੰ ਉਤਸ਼ਾਹਿਤ ਕਰੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਲਕੇ 17 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਇਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੁਲਤ ਵਿਚ ਸੁਧਾਰ ਕਰਨਾ ਅਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਇਕ ਰਿਪੋਰਟ।
4: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਲੰਧਰ ਛਾਉਣੀ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਲਈ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਸਟੇਸ਼ਨ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿਚੋਂ ਇਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ ਤੇ ਸਥਾਨਕ ਸਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਇਹ ਵਿਰਾਸਤ ਵੀ ਵਿਕਾਸ ਵੀ ਦੀ ਸੋਚ ਨਾਲ ਬਣਾਏ ਗਏ ਹਨ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਵਿਖਾਉਣਗੇ। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਨਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨ ਰੇਲ ਗੱਡੀ ਏ। ਵਾਰਾਨਸੀ ਵਿਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਏ। ਪ੍ਰਧਾਨ ਮੰਤਰੀ ਨੰਗਲ ਡੈਮ, ਤਲਵਾੜਾ, ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਨ ਚਿੰਤਪੁਰਨੀ ਮੰਦਿਰ

0: ਇਹ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨ ਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨ ਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਪਹਿਲਾਂ ਹਰਿਆਣਾ ਦੇ ਚੀਨ ਰੇਲਵੇ ਸਟੇਸ਼ਨ ਤੇ ਦੇਸ਼ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਰੇਲ ਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ ਚੱਲੇਗੀ ਅਤੇ ਹਾਈਡਰੋਜਨ ਫਿਊਲ ਸੈੱਲ ਤਕਨਾਲੋਜੀ ਰਾਹੀਂ ਸੰਚਾਲਿਤ ਏ, ਜੋ ਰੇਲ ਗੱਡੀ ਨੂੰ ਚਲਾਉਣ ਲਈ ਹਾਈਡਰੋਜਨ ਨੂੰ ਬਿਜਲੀ ਵਿਚ ਬਦਲਦੀ ਏ। ਇਹ ਪ੍ਰਕਿਰਿਆ ਉਪ ਉਤਪਾਦ ਦੇ ਰੂਪ ਵਿਚ ਸਿਰਫ਼ ਪਾਣੀ ਦੀ ਭਾਫ਼ ਪੈਦਾ ਕਰਦੀ ਏ, ਜਿਸ ਦੇ ਨਤੀਜੇ ਵਜੋਂ ਕਾਰਜ ਦੌਰਾਨ 0 ਕਾਰਬਨ ਨਿਕਾਸੀ ਹੁੰਦੀ ਏ। ਭਾਰਤ ਵਿਚ ਡਿਜ਼ਾਈਨ, ਇੰਜੀਨੀਅਰਿੰਗ ਅਤੇ ਅਸੈਂਬਲ ਕੀਤੀ ਗਈ ਇਸ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਐ, ਜੋ ਕਿ ਅਤਿਆਧੁਨਿਕ ਰੇਲਵੇ ਇੰਜੀਨੀਅਰਿੰਗ ਵਿਚ ਦੇਸ਼ ਦੀਆਂ ਵੱਧ ਰਹੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xandle@aar.in ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਕਥਿਤ ਤੌਰ ਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਅਤੇ ਗੈਰ ਕਾਨੂੰਨੀ ਘੁਸਪੈਠ ਦੇ ਨੈਟਵਰਕ ਦੇ ਸਬੰਧ ਵਿਚ 13 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਏ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ਵੱਲੋਂ ਦਰਜ ਕੀਤੀ ਗਈ FIR ਨਾਲ ਸਬੰਧਿਤ ਏ। ਇਸ ਵਿਚ ਇਕ ਸੰਗਠਿਤ ਗਿਰੋਹ ਦੇ ਰੋਹਿੰਜਾ ਤੇ ਬਾਂਗਲਾਦੇਸ਼ੀ ਨਾਗਰਿਕਾਂ ਦੀ ਭਾਰਤ ਵਿਚ ਗੈਰ ਕਾਨੂੰਨੀ ਘੁਸਪੈਠ ਕਰਾਉਣ, ਫਰਜ਼ੀ ਭਾਰਤੀ ਪਛਾਣ ਪੱਤਰ ਤਿਆਰ ਕਰਨ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਮੁੜ ਵਸੇਬੇ ਵਿਚ ਸਹਾਇਤਾ ਕਰਨ ਦੇ ਇਲਜ਼ਾਮ ਨੇ ਜਾਂਚ ਵਿਚ ਇਕ ਵਿਆਪਕ ਮਾਲੀ ਨੈਟਵਰਕ ਦਾ ਖੁਲਾਸਾ ਹੋਇਆ ਹੈ। ਸੁਪਰੀਮ ਕੋਰਟ ਨੇ ਅੱਜ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਵਾਲੇ ਜਾਂ ਗੰਭੀਰ ਰੂਪ ਵਿਚ ਬੀਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਇਕ ਵਿਆਪਕ ਨੀਤੀ ਤਿਆਰ ਕਰਨ ਤੇ ਲਾਗੂ ਕਰਨ ਲਈ ਕਿਹੈ। ਅਦਾਲਤ ਨੇ ਨਿਰਦੇਸ਼ ਦਿੱਤੈ ਕਿ ਦੇਸ਼ ਭਰ ਵਿਚ ਅਜਿਹੇ ਮਾਮਲਿਆਂ ਤੇ ਵਿਚਾਰ ਕਰਨ ਲਈ ਇਕਸਰ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਾਸਤੇ 3 ਮਹੀਨਿਆਂ ਦੇ ਅੰਦਰ ਅੰਦਰ ਨੀਤੀ ਤਿਆਰ ਕਰਕੇ ਇਸ ਨੂੰ ਨੋਟੀਫਾਈ ਕੀਤਾ ਜਾਵੇ। ਸਰਕਾਰ ਨੇ ਈਂਧਨ ਬਾਲਣ ਦੀ ਬਰਾਮਦ ਦੀ ਆਪਣੀ 15 ਦਿਨਾਂ ਸਮੀਖਿਆ ਵਿਚ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਕਸਟਮ ਡਿਊਟੀ ਚ ਬਦਲਾਅ ਕੀਤਾ। ਸੋਧੀਆਂ ਹੋਈਆਂ ਦਰਾਂ ਤਹਿਤ ਡੀਜ਼ਲ ਬਰਾਮਦ ਤੇ ਟੈਕਸ ਵਧਾ ਕੇ 15 ਰੁਪਏ 50 ਪੈਸੇ ਫੀ ਲੀਟਰ ਕਰ ਦਿੱਤਾ ਗਿਐ, ਜਦੋਂ ਕਿ ATF ਬਰਾਮਦ ਤੇ ਟੈਕਸ ਵਧਾ ਕੇ 14 ਰੁਪਏ 50 ਪੈਸੇ ਫੀ ਲੀਟਰ ਕਰ ਦਿੱਤਾ ਗਿਐ। ਪੈਟਰੋਲ ਬਰਾਮਦ ਤੇ ਟੈਕਸ ਘਟਾ ਕੇ 2.5 ਰੁਪਏ ਫੀ ਲੀਟਰ ਕਰ ਦਿੱਤਾ ਗਿਐ। ਸੋਧੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਭਗਵਾਨ ਜਗਨਨਾਥ, ਭਗਵਾਨ ਬਲਭਦਰ ਤੇ ਦੇਵੀ ਸੁਭਦਰਾ ਦੀ ਰੱਥ ਯਾਤਰਾ ਅੱਜ ਓਡੀਸ਼ਾ ਦੇ ਪੁਰੀ ਵਿਚ ਸ਼ੁਰੂ ਹੋ ਗਈ ਏ। ਖੇਡਾਂ ਚ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤੈ। ਹੁਣ ਫਾਈਨਲ ਵਿਚ ਐਤਵਾਰ ਨੂੰ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਏਗਾ। 2 ਵਾਰ ਦੇ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਉਨ੍ਹਾਂ ਨੇ ਵਿਸ਼ਵ ਦੀ 5ਵੇਂ ਨੰਬਰ ਦੀ ਖਿਡਾਰਨ ਚੀਨ ਦੀ ਹਾਨ ਯੂਏ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਆਖਿਰ ਚ ਖਾਸ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਨਜ਼ਦੀਕੀ ਖੇਤਰੀ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਅਤ ਅਤੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਇਨ੍ਹਾਂ ਦੇ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। भारत ने जुग्राफियाई और सियासी महाजराई के दरमियान सिक्योरिटी और इक्तिसादी चैलेंजों से निमटने के लिए बिम्स्टेक मेंबर मुल्कों के दरमियान करीबी इश्तराक पर जोर दिया है। वजीर दिफा राजनाथ सिंह ने कहा है कि हुकूमत इस बात को यकीनी बना रही है कि तरक्की और कौमी सलामती में शाना बशाना पेशरफ्त हो। सुप्रीम कोर्ट ने CBSE को तजवीज किया है कि वो 5वीं या 6ठी जमात से 3री जबान मुतारिफ कराए। भारत में पहली हाइड्रोजन पर मबनी ट्रेन का आगाज हो रहा है, जिसका मकसद माहौल के लिए साजगार और पायदार रेल मोबिलिटी को फरोग देना है।

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਅੱਜ ਤੁਹਾਡੇ ਕੀਤੇ ਸੁਫੀਆਨਾ ਕਲਾਮ ਦਾ ਪ੍ਰੋਗਰਾਮ ਘੇਨ ਕੇ ਹਾਜ਼ਰ ਹਾਂ। ਪਹਿਲਾਂ ਮੈਂ ਤੁਹਾਨੂੰ ਸੂਫੀ ਸੰਗੀਤ ਬਾਰੇ ਕੁਝ ਦੱਸਦੀ ਹਾਂ। ਸੂਫੀ ਸੰਗੀਤ ਭਗਤੀ ਸੰਗੀਤ ਦਾ ਹੀ ਇਕ ਰੂਪ ਹੈ। ਪੁਰਾਣੇ ਸੂਫੀ ਸੰਤਾਂ ਕਵੀਆਂ ਨੇ ਬਹੁ ਸੁਫੀਆਨਾ ਕਲਾਮ ਦੋਹੜੇ ਆਦਿ ਲਿਖੇ ਹਨ, ਜਿਨ੍ਹਾਂ ਵਿਚ ਬੁੱਲੇ ਸ਼ਾਹ, ਅਮੀਰ ਖੁਸਰੋ, ਖਵਾਜਾ ਗੁਲਾਮ ਫਰੀਦ ਆਦਿ ਦਾ ਨਾਮ ਅੱਗੋ ਆਉਂਦਾ ਹੈ। ਸੁਫੀਆਨਾ ਕਲਾਮ ਕੋ ਗਾਵਣ ਦਾ ਆਪਣਾ ਹੀ ਇਕ ਅੰਦਾਜ਼ ਹੈ। ਇਹ ਕਵਾਲੀ ਵਾਲੀ ਕਾਰ ਗਾਵਣ ਵਿਚ ਆਉਂਦਾ ਹੈ। ਇੰਜ ਆਧਾ ਵੇਂਦਾ ਕਿ ਸੂਫੀ ਸੰਸਕ੍ਰਿਤੀ ਇਕ ਅਲਹਦਾ ਹੀ ਸੰਸਕ੍ਰਿਤੀ ਹੈ, ਜਿਹੜੀ ਸਾਰਾ ਸੰਸਾਰ ਭਰ ਵਿਚ ਮਸ਼ਹੂਰ ਹੈ। ਪਰ ਏਸ਼ੀਆ ਵਿਚ ਸੂਫੀ ਸੰਸਕ੍ਰਿਤੀ ਬਹੁ ਫੈਲੀ ਹੈ। ਇੰਡੋਨੇਸ਼ੀਆ ਤੋਂ ਅਫਗਾਨਿਸਤਾਨ ਤੇ ਉਥੋਂ ਮੋਰੱਕੋ ਤੱਕ ਸੂਫੀਆਂ ਨੇ ਸੰਗੀਤ ਨੂੰ ਆਪਣੀ ਗਾਇਕੀ ਦਾ ਕੇਂਦਰ ਬਣਾ ਦਿੱਤਾ ਹੈ। ਤੇ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਬੀਬੀ ਨੂਰਾਂ ਦੀ ਆਵਾਜ਼ ਵਿਚ ਇਹ ਸੁਫੀਆਨਾ ਕਲਾਮ। ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੇ ਵਿਚੋਂ।

ਬੀਬੀ ਨੂਰਾਂ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਸੂਫੀ ਸੰਗੀਤ ਵਿਚ ਪ੍ਰੇਮ ਕੋ ਦਰਸਾਉਂਦੇ ਕਲਾਮ ਗਜ਼ਲ ਤੇ ਕਾਫੀ ਰੂਪ ਵਿਚ ਪੇਸ਼ ਕੀਤੇ ਜਾਂਦੇ ਹਨ। ਭਾਸ਼ਾ ਕੋਈ ਵੀ ਗਿਨੋ, ਸੂਫੀਆਨਾ ਕਲਾਮ ਇਕਾਈ ਹੈ। ਸੂਫੀਆਨਾ ਕਲਾਮ ਲਿਖੇ ਦੇ ਕਵੀਆਂ ਨੇ ਹਰ ਭਾਸ਼ਾ ਦੇ ਸ਼ਬਦ ਇਕ ਦੂਜੇ ਤੋਂ ਗਿਨੇ ਹਨ। ਸੂਫੀਆਨਾ ਕਲਾਮ ਵਿਚ ਅਕਸਰ ਇਕ ਭਾਸ਼ਾ ਨਹੀਂ ਕਈ ਭਾਸ਼ਾਵਾਂ ਦੇ ਸ਼ਬਦ ਗਿਨੇ ਰਹਿੰਦੇ ਹਨ। ਭਾਸ਼ਾ ਕੋਈ ਵੀ ਹੁੰਦੀ ਉਹੀ ਪਵਿੱਤਰ ਭਾਵਨਾਵਾਂ, ਪਿਆਰ, ਰੱਬ ਨਾਲ ਲਗਾਵ, ਪ੍ਰੇਮ, ਬਸ ਇਹੀ ਸਭ ਕੁਝ। ਤੇ ਸੱਚ ਪੁੱਛੋ ਤਾਂ ਇਹੀ ਸਭ ਕੁਝ ਜ਼ਿੰਦਗੀ ਚ ਹੋਵਣ ਕੀਤੇ, ਭਾਲਣ ਕੀਤੇ ਸੂਫੀ ਕਵੀਆਂ ਨੇ ਸਾਰਾ ਜ਼ਿੰਦਗੀ ਲਗਾ ਛੱਡੀ ਹੈ। ਜਿਵੇਂ ਇਕ ਪੰਜਾਬੀ ਦਾ ਸ਼ਾਇਰ ਲਿਖਾ ਹੈ, ਉਮਰ ਭਰ ਚੱਲ ਕੇ ਵੀ ਤੇਰੇ ਤੀਕ ਨਾ ਆਇਆ ਗਿਆ, ਲੱਗਦਾ ਹੈ ਜ਼ਿੰਦਗੀ ਦਾ ਸਾਰਾ ਸਫ਼ਰ ਜਾਇਆ ਗਿਆ। ਹੁਣ ਇਹ ਸ਼ਾਇਰੀ ਕੋ ਆਪਣੇ ਪਿਆਰ ਨਾਲ ਜੋੜ ਗਿਨੋ ਜਾਂ ਰੱਬ ਨਾਲ ਕਿ ਭਾਈ ਉਮਰ ਭਰ ਚੱਲ ਕੇ ਵੀ ਮੈਂ ਤੇਰੇ ਤੀਕ ਨਾ ਪਹੁੰਚ ਸਕਾਂ, ਫਿਰ ਚਾਹੇ ਉਹ ਰੱਬ ਹੈ ਜਾਂ ਪ੍ਰੇਮੀ। ਸੂਫੀ ਸੰਤਾ ਦਾ ਭਾਵ ਵੀ ਇਹੀ ਹੈ। ਹੁਣ ਮੈਂ ਤੁਹਾ ਕੋ ਸੁਣਵੇਂਦੀ ਹਾਂ ਇਹ ਕਾਫੀ, ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਸ ਤਾਈ ਪਿਆਰ ਦਾ।

ਕਿਹੜਾ ਕਲਾਮ ਤੁਹਾ ਕੋ ਪਸੰਦ ਆਇਆ ਨਾ ਆਬਿਦਾ ਪਰਵੀਨ ਦਾ ਨਾਮ ਤੁਸਾਂ ਸੁਣਾ ਹੋ ਸੀ ਉਹਦੇ ਗਾਏ ਕਲਾਮ ਵੀ ਸੁਣੇ ਹੋ ਸੀ ਆਬਿਦਾ ਪਰਵੀਨ ਪਾਕਿਸਤਾਨ ਦੇ ਸੂਫੀ ਗਾਵਣ ਵਾਲੇ ਹਨ ਗਾਵਣ ਵਾਲੇ ਨਹੀਂ ਇਹ ਸੂਫੀ ਸੰਗੀਤ ਦੇ ਬਣਾਵਣ ਵਾਲੇ ਮੁਖੀ ਵੀ ਹਨ ਇਨ੍ਹਾਂ ਕੋ ਅੱਜ ਦੇ ਸਮੇਂ ਦਾ ਬਖੂਬੀ ਸੂਫੀਆਨਾ ਕਲਾਮ ਗਾਵਣ ਵਾਲਾ ਮੰਨਿਆ ਵੇਂਦਾ ਹੈ ਉਂਝ ਤਾਂ ਬਹੁਤ ਸਾਰਾ ਸੂਫੀ ਗਾਵਣ ਵਾਲੇ ਤੇ ਗਾਵਣ ਵਾਲੀਆਂ ਨੇ ਆਪਣੇ ਸੂਫੀ ਗਾਵਣ ਕੀਤੇ ਖਾਸ ਪਛਾਣ ਹਾਸਲ ਕੀਤੀ ਹੈ ਸੂਫੀਆਨਾ ਕਲਾਮ ਮੁੱਖ ਰੂਪ ਵਿਚ ਫਾਰਸੀ ਵਿਚ ਲਿਖੇ ਵੇਂਦੇ ਹਨ ਪਰ ਪੰਜਾਬੀ ਸਿੰਧੀ ਤੇ ਅਰਬੀ ਕਵਿਤਾ ਵਿਚ ਸੂਫੀਆਨਾ ਕਲਾਮ ਦਾ ਲਿਖਾ ਜਾਣਾ ਆਮ ਹੈ ਪੰਜਾਬੀ ਮੁਲਤਾਨੀ ਬਹਾਵਲਪੁਰੀ ਤੇ ਸਰਾਇਕੀ ਵਿਚ ਲਿਖੇ ਸੂਫੀਆਨਾ ਕਲਾਮ ਦਾ ਜਵਾਬ ਨਹੀਂ ਬੁੱਲੇ ਸ਼ਾਹ ਦੇ ਇੱਕ ਕਲਾਮ ਦੇ ਕੁਝ ਬੋਲ ਤੁਹਾ ਕੋ ਸੁਣਵੇਂਦੀ ਹਾਂ ਪੜ ਪੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਬੁੱਲੇ ਸ਼ਾਹ ਅਸਮਾਨੀ ਉੱਡਦਿਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਕਿਵੇਂ ਡੂੰਘਾਈ ਇਹਨਾਂ ਲਫ਼ਜ਼ਾਂ ਵਿਚ ਤੇ ਗੱਲ ਅਸਾਂ ਸ਼ੁਰੂ ਕੀਤੀ ਹੈ ਆਬਿਦਾ ਪਰਵੀਨ ਤੋਂ ਉਨ੍ਹਾਂ ਦੀ ਆਵਾਜ਼ ਵਿਚ ਸੁਣੇਂਦੇ ਹਾਂ ਇਹ ਕਲਾਮ।

ਇਹ ਹੈ ਆਬਿਦਾ ਪਰਵੀਨ ਦਾ ਗਾਇਆ ਕਲਾਮ ਸੂਫੀ ਸੰਤਾ ਫਕੀਰਾਂ ਦੀ ਬਾਣੀ ਉਨ੍ਹਾਂ ਦਾ ਕਲਾਮ ਅੱਜ ਦੇ ਮਾਹੌਲ ਵਿਚ ਬਹੁ ਸੰਦੇਸਾ ਦੇਵਣ ਵਾਲਾ ਹੈ ਕਿਉਂਕਿ ਸੂਫੀ ਕਵੀਆਂ ਦੀ ਬਾਣੀ ਸਾਰਾ ਭੈਣਾ ਭਰਾਵਾਂ ਕੋ ਦੋਸਤੀ ਸਬਰ ਸ਼ਾਂਤੀ ਦਾ ਸੁਨੇਹਾ ਦਿੰਦੀ ਹੈ ਸੈਕੜਾ ਸਾਲ ਪਹਿਲਾਂ ਹੋਏ ਇਨ੍ਹੀਂ ਕਵੀਆਂ ਦਾ ਕਲਾਮ ਸਾਡੀ ਵਿਰਾਸਤ ਹੈ ਜੋ ਆਵਣ ਵਾਲੀ ਪੀੜੀਆਂ ਕੀਤੇ ਪਿਆਰ ਦਾ ਸੁਨੇਹਾ ਦਿੰਦਾ ਰਹੇਗਾ ਮਿਰਜ਼ਾ ਗਾਲਿਬ ਦੇ ਨਾਂ ਤੋਂ ਤਾਂ ਤੁਸਾਂ ਸਾਰੇ ਵਾਕਿਫ ਹੋ ਕਿੰਨਾ ਹਾਂ ਕੋ ਕੱਢ ਗਿਣਨ ਵਾਲਾ ਉਨ੍ਹਾਂ ਦਾ ਇਹ ਸ਼ੇਰ ਹੈ ਰਗਾਂ ਵਿਚ ਦੌੜਦੇ ਫਿਰਦੇ ਦੇ ਅਸੀਂ ਨਹੀਂ ਕਾਇਲ ਜਦਣ ਅੱਖ ਤੋਂ ਹੀ ਨਾ ਟਪਕਿਆ ਤਾਂ ਵਾਲਾ ਲਹੂ ਕੀ ਹੈ ਬਈ ਵਾਹ ਇਕ ਹੋਰ ਸ਼ਾਇਰ ਦਾ ਸ਼ੇਰ ਹੈ ਤਲਬ ਮੌਤ ਦੇ ਕਿਉਂ ਕਰਨਾ ਗੁਨਾਹੇ ਕਬੀਰਾ ਹੈ ਮਰਨੇ ਦਾ ਸ਼ੌਕ ਹੈ ਤਾਂ ਇਸ਼ਕ ਕਿਉਂ ਨਹੀਂ ਕਰੇਂਦੇ ਸੰਤ ਫਕੀਰ ਪ੍ਰੇਮ ਕੋ ਬਹੁ ਉਪਰ ਦਾ ਦਰਜਾ ਦਿੰਦੇ ਹਨ ਇਨ੍ਹਾਂ ਦੇ ਬੋਲ ਪਿਆਰ ਦੇ ਸਾਰੇ ਭਾਵ ਕੋ ਆਪਣੇ ਵਿਚ ਸਮੋ ਲੈਂਦਾ ਹੈ ਹਰ ਸੂਫੀ ਕਵੀ ਦੇ ਕਲਾਮ ਵਿਚ ਇਕ ਗੱਲ ਆਮ ਹੈ ਉਹ ਆਦੇ ਹਨ ਕਿ ਰੱਬ ਦੀ ਇੱਛਾ ਵੀ ਇਹੀ ਹੈ ਕਿ ਇਨਸਾਨ ਇਨਸਾਨ ਕੋ ਪਿਆਰ ਕਰੇ ਸਾਰਾ ਇਕੋ ਰੱਬ ਦੇ ਪ੍ਰਾਣੀ ਹਨ ਪ੍ਰੇਮ ਦੇ ਜ਼ਰੀਏ ਹੀ ਇਨਸਾਨ ਇਨਸਾਨ ਦੇ ਕਰੀਬ ਆਉਂਦਾ ਹੈ ਤੇ ਪ੍ਰੋਗਰਾਮ ਦੇ ਆਖਿਰ ਵਿਚ ਸੁਣੇਂਦੇ ਹਾਂ ਨੁਸਰਤ ਫਤਿਹ ਅਲੀ ਖਾਂ ਕੋ

ਸੁਫੀਆਨਾ ਕਲਾਮ ਦਾ ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ ਸਰਾਇਕੀ ਪ੍ਰੋਗਰਾਮ ਵਿਚ ਪੇਸ਼ ਕੀਤਾ ਗਿਆ। ਪ੍ਰੋਗਰਾਮ ਕਿੰਜ ਦਾ ਲੱਗਾ ਸਾਕੋ ਖਤ ਗਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਹੈ ਪ੍ਰੋਗਰਾਮ ਦੇਸ਼ ਪੰਜਾਬ।

ਜੀ ਸਾਮਿਨ ਕੀ ਹਾਲ ਚਾਲ ਨੇ ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣਦੇ ਹੋਵੋਗੇ ਤੇ ਉਦਾਂ ਹੀ ਮਾਣਦੇ ਰਹੋ। ਰੱਬ ਸੋਹਣੇ ਕੋਲ ਸਾਡੀ ਹਮੇਸ਼ਾ ਤੁਹਾਡੇ ਲਈ ਇਹ ਦੁਆ ਹੈ।

ਮੈਨੂੰ ਅੱਜ ਵੀਰਵਾਰ ਦਾ ਦਿਨ ਆ ਤੇ ਅੱਜ ਬੜੇ ਖੂਬਸੂਰਤ ਸਿਲਸਿਲੇ ਤੁਹਾਡੀ ਨਜ਼ਰ ਅਸੀਂ ਕਰਨ ਜਾ ਰਹੇ ਹਾਂ ਹਮੇਸ਼ਾ ਦੀ ਤਰ੍ਹਾਂ। ਸਭ ਤੋਂ ਪਹਿਲਾਂ ਹੋਏਗੀ ਅੱਜ ਦੀ ਗੱਲ, ਤੇ ਅੱਜ ਦੀ ਗੱਲ ਦੇ ਬਾਰੇ ਮੈਂ ਸਾਮੀਨ ਨੂੰ ਇੱਕ ਗੁਜ਼ਾਰਿਸ਼ ਕਰਨਾ ਚਾਹੂੰਗਾ ਕਿ ਜੇਕਰ ਤੁਸੀਂ ਵੀ ਆਪਣੇ ਦਿਲ ਦੀ ਗੱਲ, ਆਪਣੇ ਖਿਆਲਾਤ, ਆਪਣੇ ਵਿਚਾਰ ਅੱਜ ਦੀ ਗੱਲ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਲਿਖ ਕੇ ਭੇਜੋ। ਇਹਦੇ ਲਈ ਸਾਡਾ ਪਤਾ ਨੋਟ ਕਰ ਲਓ, ਇੰਚਾਰਜ ਦੇਸ ਪੰਜਾਬ ਪ੍ਰੋਗਰਾਮ, ਮੈਸੇਜ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅੱਜ ਦੀ ਗੱਲ ਤੋਂ ਇਲਾਵਾ ਸਾਮੀਨ ਹੋਏਗੀ ਅੱਜ ਵੀਰਵਾਰ, ਤੇ ਤੁਹਾਨੂੰ ਪਤਾ ਕਿ ਤੁਹਾਡਾ ਪਸੰਦੀਦਾ ਸਿਲਸਿਲਾ ਹੁੰਦਾ ਰਾਜੇ ਦੀ ਮਹਿਕ। ਰਾਜੇ ਦੀ ਮਹਿਕ ਤੋਂ ਇਲਾਵਾ ਸੁਗਮ ਸੰਗੀਤ ਦੇ ਵਿੱਚ ਵੱਖ ਵੱਖ ਗੁਰੂਕਾਰਾਂ ਦੀ ਆਵਾਜ਼ ਚ ਮੈਂ ਤੁਹਾਡੀ ਨਜ਼ਰ ਕਰਾਂਗੀ।

ਸਰਵ ਸਾਡੇ ਇਸ ਭਾਰਤ ਦੇਸ਼ ਦੀ ਇੱਕ ਬੜੀ ਖੂਬਸੂਰਤ ਗੱਲ ਆ। ਖੂਬਸੂਰਤ ਹੋਣ ਦੇ ਨਾਲ ਨਾਲ ਮਾਣ ਕਰਨ ਵਾਲੀ ਗੱਲ ਵੀ ਆ ਕਿ ਇਹ ਸਰਜਮੀਨ, ਇਹ ਧਰਤੀ, ਇਸ ਧਰਤੀ ਨੇ ਇੱਦਾਂ ਦੇ ਲਾਲਾਂ ਨੂੰ, ਇੱਦਾਂ ਦੀਆਂ ਸ਼ਖਸੀਅਤਾਂ ਨੂੰ ਪੈਦਾ ਕੀਤਾ। ਕਿਸਾਨ ਦਾ ਹਰ ਦਿਨ ਕਿਸੇ ਨਾ ਕਿਸੇ ਇੱਦਾਂ ਦੀ ਹੀ ਮਹਾਨ ਸ਼ਖਸੀਅਤ ਦੇ ਨਾਮ ਹੁੰਦਾ। ਸ਼ਖਸੀਅਤਾਂ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਆਪਣੇ ਪੈਰਾਂ ਦੇ ਨਾਲ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰੇ ਦਾ ਕੰਮ ਕੀਤਾ। ਇੱਦਾਂ ਦੀ ਹੀ ਇੱਕ ਮਹਾਨ ਸ਼ਖਸੀਅਤ ਦਾ ਨਾਮ ਹੈ ਅਬੂਲਾ ਆਸਫ ਅਲੀ।

16 ਜੁਲਾਈ ਦਾ ਦਿਨ ਭਾਰਤੀ ਇਤਿਹਾਸ ਚ ਇੱਕ ਵੱਖਰੀ ਅਹਿਮੀਅਤ ਰੱਖਦਾ ਹੈ, ਕਿਉਂਕਿ ਇਸ ਦਿਹਾੜੇ ਭਾਰਤੀ ਸੁਤੰਤਰਤਾ ਸੰਗਰਾਮ ਦੀ ਮਹਾਨ ਨਾਇਕਾ ਗ੍ਰੈਂਡ ਓਲਡ ਲੇਡੀ ਵਜੋਂ ਜਾਣੀ ਜਾਂਦੀ ਬਹਾਦਰ ਔਰਤ ਆਸਿਫ ਅਲੀ ਦਾ ਜਨਮ ਹੋਇਆ ਸੀ। 16 ਜੁਲਾਈ ਨਵੇਂ ਉਹਨਾਂ ਦੀ ਜਨਮ ਦੀ ਵਰੇਗੰਢ ਸਾਰੇ ਭਾਰਤ ਦੀ ਆਜ਼ਾਦੀ ਲਈ ਕੀਤੇ ਉਹਨਾਂ ਦੇ ਬੇਮਿਸਾਲ ਸੰਘਰਸ਼, ਸਾਹਸ ਤੇ ਕੁਰਬਾਨੀਆਂ ਦੀ ਯਾਦ ਹੁੰਦੀ ਹੈ। ਆਸਿਫ ਅਲੀ ਦਾ ਜਨਮ 16 ਜੁਲਾਈ 1909 ਨੂੰ ਕਾਲਕਾ ਚ ਹੋਇਆ। ਉਹਨਾਂ ਦਾ ਬਚਪਨ ਦਾ ਨਾਂ ਅਰੁਣਾ ਗਾਂਗੁਲੀ ਸੀ। ਉਹਨਾਂ ਨੇ ਲਾਹੌਰ ਤੇ ਨੈਨੀਤਾਲ ਤੋਂ ਆਪਣੀ ਮੁੱਢਲੀ ਤੇ ਉਚਾਰੀ ਸਿੱਖਿਆ ਪ੍ਰਾਪਤ ਕੀਤੀ। ਸਾਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਕੋਲਕਾਤਾ ਚ ਇੱਕ ਅਧਿਆਪਕਾ ਵਜੋਂ ਵੀ ਕੰਮ ਕੀਤਾ। ਉਹਨਾਂ ਦੀ ਜਿਹੜੀ ਇੱਕ ਸੋਚ ਦੀ ਬੁਲੰਦੀ ਸੀ, ਉਹਨਾਂ ਦੇ ਜਿਹੜੇ ਪੁਖਤਾ ਇਰਾਦੇ ਸਨ, ਉਹਨਾਂ ਨੂੰ ਆਪਣੇ ਪਰਿਵਾਰਕ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪਰ ਇਸ ਦੇ ਬਾਵਜੂਦ ਉਹਨਾਂ ਨੇ ਉਸ ਵੇਲੇ ਦੇ ਨੇਤਾ ਵਕੀਲ ਆਸਿਫ ਅਲੀ ਨਾਲ ਵਿਆਹ ਕਰਵਾਇਆ, ਜਿਸ ਤੋਂ ਬਾਅਦ ਉਹ ਆਜ਼ਾਦੀ ਦੇ ਅੰਦੋਲਨ ਨਾਲ ਪੂਰੀ ਤਰ੍ਹਾਂ ਜੁੜ ਗਏ।

ਜੇਕਰ ਆਜ਼ਾਦੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇਸ ਲਹਿਰ ਚ ਪਹਿਲਾਂ ਆਸਿਫ ਅਲੀ ਦਾ ਯੋਗਦਾਨ ਬਹੁਤ ਅਹਿਮ ਸੀ। ਉਹਨਾਂ ਨੇ ਨਮਕ ਸੱਤਿਆਗ੍ਰਹਿ ਸਾਲ 1930 ਚ ਵੀ ਹਿੱਸਾ ਲਿਆ ਤੇ ਜੇਲ ਵੀ ਕੱਟੀ। ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਇਤਿਹਾਸਕ ਪਲ ਸਾਲ 1942 ਦੇ ਬਹੁਤ ਛੱਬੋ ਅੰਦੋਲਨ ਕੁਇਟ ਇੰਡੀਆ ਮੂਵਮੈਂਟ ਦੌਰਾਨ ਆਇਆ। 8 ਅਗਸਤ 1942 ਨੂੰ ਅੰਗਰੇਜ਼ੀ ਸਰਕਾਰ ਨੇ ਮਹਾਤਮਾ ਗਾਂਧੀ ਸਮੇਤ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਇਸ ਅੰਦੋਲਨ ਨੂੰ ਦਬਾਇਆ ਜਾਣ ਲੱਗਾ। ਉਸ ਨਾਜ਼ੁਕ ਸਮੇਂ ਚ 9 ਅਗਸਤ 1942 ਨੂੰ ਅੱਲਾ ਆਸਿਫ ਅਲੀ ਨੇ ਮੁੰਬਈ ਦੇ ਗਵਾਲੀਆ ਟੈਂਕ ਮੈਦਾਨ ਚ ਬਹਾਦਰੀ ਨਾਲ ਕਾਂਗਰਸ ਦਾ ਝੰਡਾ ਲਹਿਰਾਇਆ। ਉਹਨਾਂ ਦੀ ਇਸ ਕਾਰਵਾਈ ਨੇ ਪੂਰੇ ਦੇਸ਼ ਚ ਇੱਕ ਨਵਾਂ ਜੋਸ਼ ਇੱਕ ਨਵੀਂ ਊਰਜਾ ਭਰ ਦਿੱਤੀ। ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਫੜਨ ਲਈ ਇਨਾਮ ਵੀ ਰੱਖਿਆ। ਉਹ ਕਈ ਸਾਲਾਂ ਤੱਕ ਰੂਪੋਸ਼ ਰਹਿ ਕੇ

ਸਾਨੂੰ ਇੰਨੇ ਸੰਘਰਸ਼ ਤੋਂ ਬਾਅਦ ਆਜ਼ਾਦੀ ਹਾਸਲ ਕਰਨ ਤੋਂ ਬਾਅਦ 1947 ਚ ਜਦੋਂ ਦੇਸ਼ ਆਜ਼ਾਦ ਹੋਇਆ ਬਾਅਦ ਵਿਚ ਵੀ ਉਹ ਰਾਜਨੀਤਿਕ ਤੇ ਸਮਾਜਿਕ ਕੰਮਾਂ ਚ ਸਰਗਰਮ ਰਹੇ। ਉਹਨਾਂ ਦਾ ਝੁਕਾਅ

ਸਮਾਜਵਾਦੀ ਵਿਚਾਰਧਾਰਾ ਵੱਲ ਸੀ। 1958 ਵਿੱਚ ਅਰੁਣਾ ਆਸਿਫ ਅਲੀ ਨੂੰ ਦਿੱਲੀ ਨਗਰ ਨਿਗਮ ਦੀ ਪਹਿਲੀ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ। ਉਹਨਾਂ ਨੇ ਇਸ ਤੋਂ ਇਲਾਵਾ ਮੀਡੀਆ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਪੈਟਰੀਓਟ ਨਾਮਕ ਅਖਬਾਰ ਲਿੰਕ ਨਾਮੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ। ਸਰਕਾਰ ਵੱਲੋਂ ਸਮਾਜ ਦੇਸ਼ ਪ੍ਰਤੀ ਉਹਨਾਂ ਦੀਆਂ ਅਣਥੱਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਨਿਵਾਜਿਆ ਗਿਆ। ਸਾਲ 1964 ਵਿੱਚ ਉਹਨਾਂ ਨੂੰ ਲੈਨਿਨ ਸ਼ਾਂਤੀ ਪੁਰਸਕਾਰ ਮਿਲਿਆ। 1992 ਵਿੱਚ ਪਦਮ ਵਿਭੂਸ਼ਣ ਤੇ 1997 ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਭਾਰਤ ਰਤਨ ਉਹਨਾਂ ਨੂੰ ਮਿਲਿਆ। ਅੱਜ ਉਹਨਾਂ ਦੀ ਵਰ੍ਹੇਗੰਢ ਤੇ ਸਾਰਾ ਦੇਸ਼ ਉਹਨਾਂ ਦੀ ਬਹਾਦਰੀ ਦੇਸ਼ ਦੀ ਆਜ਼ਾਦੀ ਲਈ ਕੀਤੇ ਯੋਗਦਾਨ ਨੂੰ ਸਲਾਮ ਕਰਦਾ ਹੈ। ਅਰੁਣਾ ਆਸਿਫ ਅਲੀ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਪਰਵਾਹ ਕੀਤੇ ਬਿਨਾਂ ਮੁਲਕ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਪਾਏ ਪੂਰ ਨੇ ਆਉਣ ਵਾਲੀਆਂ ਨਸਲਾਂ ਤੇ ਖਾਸ ਕਰਕੇ ਔਰਤਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੇ।

ਜੀ ਸਾਨੂੰ ਨਹੀਂ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਤੁਹਾਨੂੰ ਪਤਾ ਕਿ ਅਗਲੀ ਗੱਲ ਕਿਹੜੀ ਅੱਜ ਅਗਲੀ ਗੱਲ ਹੈ ਜੀ ਤੁਹਾਡਾ ਸਾਰਿਆਂ ਦਾ ਪਸੰਦੀਦਾ ਸਿਲਸਿਲਾ ਮਾਝੇ ਦੀ ਮਹਿਕ।

ਦੋਸਤੋ ਜਦੋਂ ਵੀ ਮੌਜੂ ਦਾ ਨਾਮ ਜਾਂ ਇਹ ਲਫ਼ਜ਼ ਸਾਡੇ ਜ਼ਿਹਨ ਚ ਗੂੰਜਦਾ ਹੈ ਤਾਂ ਇੱਕ ਵੱਖਰੀ ਤਰ੍ਹਾਂ ਦੀ ਤਰੰਗ, ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ, ਇੱਕ ਵੱਖਰੀ ਤਰ੍ਹਾਂ ਦਾ ਮਾਣ ਜਿਹੜਾ ਉਹ ਪੰਜਾਬੀਆਂ ਦਿਲਾਂ ਦੇ ਵਿੱਚ ਭਰ ਜਾਂਦਾ। ਪੰਜਾਬ ਦੇ ਨਕਸ਼ੇ ਤੇ ਮਾਝਾ ਮਹਿਜ਼ ਇੱਕ ਭੂਗੋਲਿਕ ਖਿੱਤਾ ਨਹੀਂ, ਸਗੋਂ ਇਹ ਪੰਜਾਬੀਅਤ ਦੀ ਰੂਹ ਤੇ ਉਸ ਦਾ ਤੜਕਦਾ ਹੋਇਆ ਖੂਬਸੂਰਤ ਦਿਲ ਹੈ। ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਵਸੇ ਇਸ ਇਲਾਕੇ ਨੂੰ ਪੁਰਾਣੇ ਪੰਜਾਬ ਜਾਂ ਅਣਵੰਡੇ ਪੰਜਾਬ ਦੀ ਗੱਲ ਕਰ ਲਈਏ, ਮੱਧ ਜਾਂ ਕੇਂਦਰ ਦੇ ਵਿੱਚ ਹੋਣ ਕਰਕੇ ਮਾਝਾ ਕਿਹਾ ਜਾਂਦਾ ਸੀ ਤੇ ਹੁਣ ਵੀ ਕਿਹਾ ਜਾਂਦਾ ਹੈ। ਜੇਕਰ ਅੱਜ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਯਾਨੀ ਭਾਰਤੀ ਪੰਜਾਬ ਦੀ, ਤਾਂ ਉਸ ਪੰਜਾਬ ਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਇਸ ਖਿੱਤੇ ਦਾ ਸ਼ਿੰਗਾਰ ਨੇ। ਇਸ ਧਰਤੀ ਨੂੰ ਬਹੁਤ ਸਾਰੇ ਗੁਰੂਆਂ ਪੀਰਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਹੈ। ਮਾਝੇ ਦੀ ਧਰਤੀ ਪੰਜਾਬੀ ਰਹਿਤਲ, ਸਕਾਫਤ ਤੇ ਸੱਭਿਆਚਾਰ ਦਾ ਇੱਕ ਖੂਬਸੂਰਤ ਸੰਗਮ ਹੈ। ਮਾਝੇ ਦੀ ਧਰਤੀ ਨੂੰ ਜੇਕਰ ਸਿੱਖੀ ਦਾ ਭੰਗੂੜਾ ਵੀ ਕਿਹਾ ਜਾਏ ਤਾਂ ਕੋਈ ਅਤਕਥਨੀ ਨਹੀਂ। ਇਹ ਧਰਤੀ ਜਿੱਥੇ ਸਿੱਖ ਗੁਰੂ ਸਾਹਿਬਾਨ ਨੇ ਆਪਣਾ ਬਹੁਤ ਸਮਾਂ ਬਤੀਤ ਕੀਤਾ, ਸ੍ਰੀ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੇ ਤਰਨ ਤਾਰਨ ਸਾਹਿਬ ਵਰਗੇ ਪਵਿੱਤਰ ਸਥਾਨ ਇਸ ਖਿੱਤੇ ਚ ਮੌਜੂਦ ਨੇ। ਇਸ ਧਰਤੀ ਨੇ ਪੰਜਾਬ ਦੇ ਇਤਿਹਾਸ ਨੂੰ ਸਿਰਫ ਸਿਰਜਿਆ ਨਹੀਂ ਸਗੋਂ ਆਪਣੇ ਪਿੰਡੇ ਤੇ ਹੰਡਾਇਆ ਵੀ ਆ। ਸਿੱਖ ਮਿਸਲਾਂ ਦਾ ਉਭਾਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਨੀਂਹ ਇਸੇ ਇਲਾਕੇ ਦੇ ਯੋਧਿਆਂ ਦੀ ਤਲਵਾਰ

ਆਪਾਂ ਇਹਨਾਂ ਦੇ ਵਿੱਚ, ਕਿਉਂਕਿ ਇਹਨਾਂ ਦੇ ਜੀਨਸ ਦੇ ਵਿੱਚ ਆ, ਇਹਨਾਂ ਦੇ ਖੂਨ ਦੇ ਵਿੱਚ ਆ। ਇਸ ਕਰਕੇ ਮਾਝੇ ਦੇ ਯੋਧਿਆਂ ਨੇ ਹਮੇਸ਼ਾ ਬਾਹਰਲੇ ਧਾੜਵੀਆਂ ਦਾ ਡਟ ਕੇ ਮੁਕਾਬਲਾ ਕੀਤਾ। 1947 ਦੀ ਵੰਡ ਅਤੇ ਬਾਅਦ ਦੀਆਂ ਜੰਗਾਂ ਦਾ ਬਹੁਤ ਸਾਰਾ ਸੇਕ ਜਿਹੜਾ ਇਸੇ ਖਿੱਤੇ ਦੇ ਲੋਕਾਂ ਨੇ ਆਪਣੇ ਪਿੰਡੇ 'ਤੇ ਹੰਡਾਇਆ। ਅੰਮ੍ਰਿਤਸਰ ਦੀ ਦੀਵਾਲੀ ਤਰਨ ਤਾਰਨ ਦੀ ਮੱਸਿਆ ਅਤੇ ਬਟਾਲੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਉਤਸਵ ਦੀਆਂ ਰੌਣਕਾਂ ਮਾਝੇ ਦੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਨੇ। ਖਾਣ ਪੀਣ ਦੇ ਮਾਮਲੇ 'ਚ ਅੰਮ੍ਰਿਤਸਰੀਆਂ ਦਾ ਕੋਈ ਜਵਾਬ ਨਹੀਂ। ਥੋੜੇ ਸ਼ਬਦਾਂ 'ਚ ਕਹੀਏ ਤਾਂ ਮਾਝਾ ਉਹ ਖਿੱਤਾ ਹੈ ਜਿਸ ਨੇ ਪੰਜਾਬੀ ਭਾਸ਼ਾ ਨੂੰ ਮਿਆਰ ਦਿੱਤਾ, ਪੰਜਾਬ ਦੇ ਇਤਿਹਾਸ ਨੂੰ ਸ਼ਹਾਦਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਇੱਕ ਅਣਖੇਲੀ ਸ਼ਾਨ ਦਿੱਤੀ।

ਸਾਨੂੰ ਜੇਕਰ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੀ ਰੂਹਾਨੀਅਤ ਦੇ ਪੱਖ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੀ ਇਲਾਹੀ ਛੋਹ ਤੇ ਇਤਿਹਾਸਕ ਵਿਰਸੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸ਼ਹਿਰ ਦੀ ਖਾਸੀਅਤ ਆ ਕਿ ਇਹ ਸ਼ਹਿਰ ਪੰਜਾਬੀ ਸਵਾਦਾਂ ਦੇ ਖਾਣ ਪੀਣ ਦਾ ਵੀ ਇੱਕ ਤਰ੍ਹਾਂ ਦਾ ਗੜ ਹੈ। ਅੰਮ੍ਰਿਤਸਰ ਦੀਆਂ ਤੰਗ ਗਲੀਆਂ ਤੇ ਬਾਜ਼ਾਰਾਂ ਵਿੱਚੋਂ ਉੱਠਦੀ ਮਹਿਕ ਇੱਥੋਂ ਦੇ ਖਾਣਿਆਂ ਦੀ ਤੇ ਅੰਮ੍ਰਿਤਸਰੀਆਂ ਦੇ ਖਾਣ ਪੀਣ ਦੀ ਸ਼ੌਕੀਨ ਉਹਨਾਂ ਦੀ ਜਿਹੜੀ ਆ ਪੂਰੀ ਦੀ ਪੂਰੀ ਦਾਸਤਾਨ ਬਿਆਨ ਕਰਦੀ ਆ। ਇਹ ਖਾਣੇ ਸਿਰਫ ਢਿੱਡ ਭਰਨ ਦਾ ਸਾਧਨ ਨਹੀਂ ਆ, ਸਗੋਂ ਪੰਜਾਬੀਆਂ ਦੇ ਖੁੱਲੇ ਡੁੱਲੇ ਸੁਭਾਅ ਤੇ ਪਰਨਾਚਾਰੀ ਦਾ ਪ੍ਰਤੀਕ ਨੇ। ਅੰਮ੍ਰਿਤਸਰ ਚ ਦਿਨ ਦੀ ਸ਼ੁਰੂਆਤ ਕਿਸੇ ਆਮ ਨਾਸ਼ਤੇ ਨਾਲ ਤਕਰੀਬਨ ਹੁੰਦੀ ਨਹੀਂ ਗਈ, ਸਗੋਂ ਤੰਦੂਰ ਦੀ ਮੱਠੀ ਅੱਗ ਤੇ ਸੇਕੇ ਗਏ ਕਰਾਰੇ ਅੰਮ੍ਰਿਤਸਰੀ ਕੁਲਚਿਆਂ ਨਾਲ ਹੁੰਦੀ ਆ। ਦੇਸੀ ਘਿਓ ਨਾਲ ਤਰਬ ਤਰ ਕੁਲਚਾ, ਮਸਾਲੇਦਾਰ ਛੋਲੇ ਤੇ ਪਿਆਜ਼ ਇਮਲੀ ਦੀ ਖੱਟੀ ਚਟਣੀ ਦੇ ਸਵਾਦ ਇੱਦਾਂ ਦਾ ਨਜ਼ਾਰਾ ਲਿਆਉਂਦੇ ਆ ਜੀਭ ਨੂੰ ਕਿ ਆਤਮਾ ਨੂੰ ਠੰਡ ਪੈ ਜਾਂਦੀ ਹੈ। ਤੇ ਤੰਦੂਰ ਚੋਂ ਜਦੋਂ ਸੇਖਾ ਮਾਰ ਕੇ ਕੁਲਚਾ ਕੱਢਦੇ ਆ ਤੇ ਉਹ ਬੜੀ ਮਿੱਠੀ ਲੱਗਦੀ ਆਵਾਜ਼ ਉਸ ਤੰਦੂਰ ਦੀਆਂ ਸੇਖਾਂ ਦੀ ਤੇ ਕੁਲਚਾ ਨਿਕਲਦੀ। ਤੇ ਇਹਦੇ ਤੋਂ ਇਲਾਵਾ ਅੰਮ੍ਰਿਤਸਰ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰੀਆਂ ਦੇ ਖਾਣ ਪੀਣ ਦਾ ਜਿਹੜਾ ਇੱਕ ਪੈਟਰਨ ਬਣਿਆ ਨਾ ਉਹ ਕਈਆਂ ਨੂੰ ਥੋੜਾ ਅਜੀਬ ਵੀ ਲੱਗਦਾ। ਜਿੱਦਾਂ ਸਵੇਰੇ ਦੇਸੀ ਘਿਓ ਦੀਆਂ ਪੂੜੀਆਂ ਚੱਗੀਆਂ ਤੇ ਉਹ ਤੋਂ ਐਡਾ ਤਗੜਾ ਕੜੇ ਵਾਲਾ ਗਲਾਸ ਜਿਹੜਾ ਲੱਸੀ ਦਾ ਚੜਾ ਲਿਆ ਤੇ ਇਹ ਪਚ ਵੀ ਜਾਂਦਾ ਕਿਉਂਕਿ ਪੰਜਾਬੀਆਂ ਦਾ ਜੁੱਸਾ ਉਹਨਾਂ ਦੀ ਸਖ਼ਤ ਹੱਡ ਤੋੜ ਵੀ ਮਿਹਨਤ ਦਾ ਗਵਾਹ ਹੈ। ਇਸ ਤੋਂ ਇਲਾਵਾ ਇੱਥੋਂ ਦੀ ਮਾਂ ਦੀ ਦਾਲ ਜਿਹਦਾ ਕੋਈ ਵੀ ਮੁਕਾਬਲਾ ਨਹੀਂ। ਤੁਸੀਂ ਦੋ ਤਿੰਨ ਫੁਲਕੇ ਲਓ ਨਾਲ ਨਾਲ ਥੋੜੇ ਪਿਆਜ਼ ਕੱਟ ਲਓ ਤੇ ਮਾਂ ਦੀ ਦਾਲ ਤੜਕੀ ਹੋਏ ਤੇ ਮੈਂ ਉਹਨਾਂ ਕਿਆ ਹੀ ਨਜ਼ਾਰੇ ਆ ਜਾਂਦੇ ਆ। ਤੇ ਇਹ ਜਿਹੜੀ ਦਾਲ ਆ ਇਹ ਘੰਟਿਆਂ ਬੱਧੀ ਦੇਗਾਂ ਚ ਕੜਾਹੀਆਂ ਚ ਰਿੱਝ ਰਿੱਝ ਕੇ ਜੋ ਰੰਗ ਤੇ ਸਵਾਦ ਫੜਦੀ ਆ ਉਹ ਇੱਦਾਂ ਲੱਗਦਾ ਵੀ ਜਿਵੇਂ ਕਿਸੇ ਕਵੀ ਨੇ ਆਪਣੀ ਕਵਿਤਾ ਜਿਹੜੀ ਆ ਉਹ ਮੁਕੰਮਲ ਕਰ ਲਈ ਹੋਵੇ। ਤੇ ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ

ਜਿਨ੍ਹਾਂ ਦੇ ਵਿੱਚ ਸੱਤ ਪੂੜਿਆਂ ਦੀ ਗੱਲ ਕਰ ਲਈਏ ਤਾਂ ਉਹ ਅੱਜ ਕੱਲ੍ਹ ਦੇ ਜਿਹੜੇ ਅੰਗਰੇਜ਼ੀ ਫੈਸ਼ਨ ਦੇ ਖਾਣੇ ਵੱਡੇ ਵੱਡੇ ਉਹ ਜਿਹੜੇ ਖੁੱਲ੍ਹ ਗਏ ਨੇ ਪੱਛਮੀ ਤਰਜ਼ ਦੇ ਖਾਣ ਪੀਣ ਦੀਆਂ ਦੁਕਾਨਾਂ, ਉਹਦਾ ਮੁਕਾਬਲਾ, ਸੱਤ ਪੂੜਿਆਂ ਦਾ ਮੁਕਾਬਲਾ ਉਹ ਚੀਜ਼ਾਂ ਵੀ ਨਹੀਂ ਕਰ ਸਕਦੀਆਂ। ਤੋ ਕੁੱਲ ਮਿਲਾ ਕੇ ਮਾਝਾ ਜਿਹੜਾ ਉਹ ਹਰ ਪੱਖੋਂ ਜ਼ਰਖੇਜ਼ ਧਰਤੀ ਆ।

1947 ਦੀ ਵੰਡ ਨੇ ਪੰਜਾਬ ਦੇ ਜਿਸ ਖਿੱਤੇ ਦੇ ਬਿਲਕੁਲ ਵਿਚਕਾਰ ਲਾਈਕ ਖਿੱਚੀ ਮਾਝਾ ਹੀ ਸੀ। ਜਦੋਂ ਭਾਰਤੀ ਮਾਝਾ ਪੰਜਾਬੀਅਤ ਦਾ ਸਿਰ ਕਹਿ ਲਈਏ ਤਾਂ ਪਾਕਿਸਤਾਨੀ ਮਾਝਾ ਇਹਦੀ ਧੜਕਦੀ ਰੂਹ ਆ। ਰਾਵੀ ਦਰਿਆ ਦੇ ਪਾਰ ਪਾਕਿਸਤਾਨ ਵਾਲੇ ਮਾਝੇ ਦੇ ਇਲਾਕੇ ਚ ਮੁੱਖ ਤੌਰ ਤੇ ਲਾਹੌਰ, ਕਸੂਰ, ਸ਼ੇਖੂਪੁਰਾ, ਤਰਨਕਾਣਾ ਸਾਹਿਬ ਵਰਗੇ ਇਤਿਹਾਸਕ ਤੇ ਸਭਿਆਚਾਰਕ ਤੌਰ ਤੇ ਅਮੀਰ ਜ਼ਿਲ੍ਹੇ ਸ਼ਾਮਿਲ ਨੇ। ਮਾਝੇ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਮਾਝੇ ਦੇ ਲਾਹੌਰ ਦਾ ਜ਼ਿਕਰ ਕੀਤੇ ਬਿਨਾਂ ਇਹ ਗੱਲ ਅਧੂਰੀ ਰਹਿ ਜਾਂਦੀ ਆ। ਇਹ ਖਾਣ ਤੇ ਸਾਰਿਆਂ ਨੇ ਸੁਣਿਆ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਲਾਹੌਰ ਸਿਰਫ ਇੱਕ ਸ਼ਹਿਰ ਨਹੀਂ, ਇੱਕ ਮੁਕੰਮਲ ਇਤਿਹਾਸ ਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਹੋਣ ਤੋਂ ਲੈ ਕੇ ਅੱਜ ਤੱਕ ਲਾਹੌਰ ਪੰਜਾਬੀ ਸਾਹਿਤ, ਕਲਾ, ਸੰਗੀਤ ਤੇ ਨਾਟਕ ਨੂੰ ਆਪਣੇ ਬੁੱਕਲ ਚ ਖਿਣ ਦਾ ਮੌਕਾ ਦੇਣ ਵਾਲਾ ਸ਼ਹਿਰ ਏ। ਇਸ ਦੇ ਪੁਰਾਣੇ ਬਾਜ਼ਾਰ ਜਿਨ੍ਹਾਂ ਚ ਅਨਾਰਕਲੀ ਤੇ ਬਾਦਸ਼ਾਹੀ ਮਸਜਿਦ ਪੰਜਾਬ ਦੇ ਸੁਨਹਿਰੀ ਅਤੀਤ ਦੀ ਗਾਈ ਭਰਦੇ ਨੇ। ਇੱਕ ਤਾਂ ਸੂਫੀਵਾਦ ਰੂਹਾਨੀਅਤ ਦੇ ਰੰਗਾਂ ਚ ਰੰਗਿਆ ਕੀਤਾ ਹੈ। ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਇੱਕ ਨਵੀਂ ਰੂਹਾਨੀ ਰੋਸ਼ਨੀ ਦਿੱਤੀ। ਕਸੂਰ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਬਾਬਾ ਬੁੱਲੇ ਸ਼ਾਹ ਦੀ ਧਰਤੀ ਹੈ, ਜਿਨ੍ਹਾਂ ਦਾ ਕਲਾਮ ਅੱਜ ਵੀ ਪੰਜਾਬੀਆਂ ਦੀ ਰੂਹਾਂ ਤੱਕ ਉਤਰਿਆ ਹੋਇਆ ਹੈ। ਲਾਹੌਰ ਚ ਦਾਤਾ ਗੰਜ ਬਖਸ਼, ਸ਼ਾਹ ਹੁਸੈਨ ਤੇ ਮੀਆਂ ਮੀਰ ਵਰਗੇ ਫਕੀਰਾਂ ਦੀਆਂ ਦਰਗਾਹਾਂ ਨੇ, ਜਿੱਥੇ ਗਾਈਆਂ ਜਾਂਦੀਆਂ ਕਵਾਲੀਆਂ ਤੇ ਸੂਫੀ ਕਲਾਮ ਪਾਕਿਸਤਾਨੀ ਮਾਝੇ ਦੇ ਸਾਹਿਤਕ ਮਾਹੌਲ ਨੂੰ ਰੂਹਾਨੀਅਤ ਦੇ ਰੰਗਾਂ ਨਾਲ ਭਰ ਦਿੰਦੇ ਨੇ। ਬੇਸ਼ੱਕ ਲਾਹੌਰ ਤੇ ਅੰਮ੍ਰਿਤਸਰ ਦੀ ਬੋਲੀ ਮਾਝੀ ਆ, ਪਰ ਪਾਕਿਸਤਾਨੀ ਮਾਝੇ ਦੀ ਬੋਲੀ ਚ ਇਹ ਖਾਸ ਕਿਸਮ ਦੀ ਲੋਚ, ਨਜ਼ਾਕਤ ਤੇ ਹਾਸਾ ਠੱਟਾ ਏ, ਜਿਹਨੂੰ ਜੁਗਤ ਵੀ ਕਹਿੰਦੇ ਆ। ਲਾਹੌਰੀ ਮਾਝੇ ਚ ਉਰਦੂ ਤੇ ਫਾਰਸੀ ਦੇ ਲਫ਼ਜ਼ਾਂ ਦੀ ਆਮਦ ਨੇ ਇਸ ਨੂੰ ਹੋਰ ਵੀ ਮਿੱਠਾ ਬਣਾ ਦਿੱਤਾ ਏ। ਭਾਈ ਜਾਨ ਜਾਂ ਚਾਚਾ ਜੀ ਜਾਂ ਲਾਹੌਰ ਨੂੰ ਲਾਹੌਰ ਬੋਲਣਾ ਉਹਨਾਂ ਦੇ ਉਚਾਰਨ ਦੀ ਇੱਕ ਵੱਖਰੀ ਖਾਸੀਅਤ ਏ। ਤੇ ਕਹਿੰਦੇ ਨੇ ਕਿ ਲਾਹੌਰੀਆਂ ਦੀ ਮਹਿਮਾਨ ਨਿਵਾਜ਼ੀ ਵੀ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਏ।

ਸਾਨੂੰ ਜਿੱਥੇ ਆਪਾਂ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਆ, ਅੰਮ੍ਰਿਤਸਰੀਆਂ ਦੇ ਖਾਣ ਪੀਣ ਦੀ ਤੇ ਉਹਨਾਂ ਦੇ ਸ਼ੌਕ ਦੀ ਗੱਲ ਕੀਤੀ ਆ, ਭੌਰ ਦੀ ਗੱਲ ਦੇ ਨਾਲ ਨਾਲ ਜੇਕਰ ਲੌਰੀਆਂ ਦੇ ਖਾਣ ਪੀਣ ਦਾ ਜ਼ਿਕਰ ਨਾ ਹੋਏ ਤਾਂ ਗੱਲ ਅਧੂਰੀ ਰਹਿ ਜਾਂਦੀ ਹੈ। ਪੰਜਾਬੀ ਦੀ ਇਹ ਬੜੀ ਮਸ਼ਹੂਰ ਗੱਲ ਆ ਵੀ ਲਾਹੌਰ ਦੀਆਂ ਇਤਿਹਾਸਕ ਇਮਾਰਤਾਂ ਜਾਂ ਇਹ ਬਾਗਾਂ ਲਈ ਮਸ਼ਹੂਰ ਨਹੀਂ ਆ, ਸਗੋਂ ਇਹ ਜਿਹੜੀ ਗੱਲ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ, ਇਹ ਇੱਥੋਂ ਦੇ ਖਾਣ ਪੀਣ ਲਈ ਵੀ ਬਣੀ ਜਾਪਦੀ ਆ। ਲਾਹੌਰ ਜੋ ਕਦੇ ਸਾਂਝੇ ਪੰਜਾਬ ਦਾ ਦਿਲ ਹੁੰਦਾ ਸੀ, ਉਹਦੀ ਹਵਾ ਚ ਇੱਕ ਵੱਖਰੀ ਮਹਿਕ ਆ। ਇਸ ਮਹਿਕ ਚ ਇਤਿਹਾਸ ਦੀਆਂ, ਮੁਹੱਬਤ ਦੀਆਂ ਬਾਤਾਂ ਤੇ ਖਾਣ ਪੀਣ ਦੇ ਮਸਾਲਿਆਂ ਦੀ ਉਹ ਖੁਸ਼ਬੂ ਰਲੀ ਆ ਜੋ ਰੂਹ ਨੂੰ ਤ੍ਰਿਪਤ ਕਰ ਦਿੰਦੀ ਆ। ਲਾਹੌਰ ਚ ਖਾਣਾ ਢਿੱਡ ਭਰਨ ਦਾ ਸਾਧਨ ਨਹੀਂ, ਸਗੋਂ ਇੱਕ ਲਾਹੌਰੀਆਂ ਲਈ ਇੱਕ ਜਸ਼ਨ ਆ, ਇੱਕ ਸੱਭਿਆਚਾਰ ਆ, ਤੇ ਲਾਹੌਰੀਆਂ ਦੀ ਜ਼ਿੰਦਾ ਦਿਲੀ ਦੀ ਜਾਂਦੀ ਜਾਗਦੀ ਮਿਸਾਲ ਆ। ਲਾਹੌਰ ਦੀ ਸਵੇਰ ਬੜੀ ਰੰਗੀਨ ਤੇ ਸਵਾਦਲੀ ਹੁੰਦੀ ਆ, ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਹੀ ਲਾਹੌਰ ਜਾਂ ਅੰਦਰੂਨ ਲਾਹੌਰ ਦੀਆਂ ਜਿਹੜੀਆਂ ਤੰਗ ਗਲੀਆਂ ਚ ਦੇਸੀ ਘਿਓ ਦੇ ਮਸਾਲਿਆਂ ਦੀ ਮਹਿਕ ਉੱਠਦੀ ਆ, ਹਵਾ ਪੂੜੀ ਬੜੀ, ਲਾਹੌਰ ਦਾ ਨਾਸ਼ਤਾ ਗਰਮ ਗਰਮ ਤੇ ਫੁੱਲੀਆਂ ਹੋਈਆਂ ਪੂੜੀਆਂ, ਤਿੱਖੇ ਛੋਲਿਆਂ ਤੇ ਮਿੱਠੇ ਸੂਜੀ ਦੇ ਹਲਵੇ ਤੋਂ ਬਿਨਾਂ ਅਧੂਰਾ ਰਹਿ ਜਾਂਦਾ ਹੈ। ਇਹ ਸਵਾਦਾਂ ਦਾ ਇੱਕ ਐਸਾ ਸੰਗਮ ਆ ਜੋ ਦਿਨ ਦੀ ਸ਼ੁਰੂਆਤ ਨੂੰ ਬੜੇ ਖਾਸ ਬਣਾ ਦਿੰਦਾ। ਇਸ ਤੋਂ ਇਲਾਵਾ ਪੇੜੇ ਵਾਲੀ ਲੱਸੀ, ਪੇੜੇ ਵਾਲੀ ਲੱਸੀ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ ਦੀ ਵੀ ਬੜੀ ਮਸ਼ਹੂਰ ਆ। ਇਹ ਸਾਰਾ ਕੁਝ ਹਜ਼ਮ ਕਰਨ ਲਈ ਮਿੱਠੀ ਮਲਾਈ ਮਾਰ ਕੇ ਬਣਾਈ ਬਰਫ਼ ਵਰਗੀ ਠੰਡੀ ਲੱਸੀ ਜਿਹੜੀ ਆ ਉਹ ਸਰੀਰ ਚ ਤੇ ਰੂਹ ਨੂੰ ਠੰਡ ਪਾ ਦਿੰਦੀ ਆ। ਤੇ ਇਸ ਤੋਂ ਇਲਾਵਾ ਫਰੂਟ ਸਟਰੀਟਸ ਹੋ ਗਈਆਂ, ਸਵਾਦਾਂ ਦਾ ਮੇਲਾ ਹੋ ਗਿਆ, ਕਿੰਨਾ ਹੀ ਕੁਝ ਆ। ਮੈਨੂੰ ਲੱਗਦਾ ਬੰਜਾਇ ਜੇ ਹੁਣ ਮੈਂ ਇਹ ਸਾਰੀਆਂ ਗੱਲਾਂ ਕਰਦਾ ਰਿਹਾ ਨਾ ਤਾਂ ਮੈਨੂੰ ਭੁੱਖ ਬਹੁਤ ਲੱਗ ਜਾਣੀ ਆ। ਤੇ ਆਪਾਂ ਨਾਲ ਨਾਲ ਮਾਝੇ ਦੀ ਮਹਿਕ ਦੀ ਗੱਲ ਵੀ ਕਰਦੇ ਪਏ ਹਾਂ ਤੇ ਆਪਾਂ ਗੀਤ ਵੀ ਸੁਣਨਾ, ਤੇ ਮਾਝੇ ਦੀ ਮਹਿਕ ਦਾ ਸਿਲਸਿਲਾ ਤੁਹਾਨੂੰ ਪਸੰਦ ਆ ਰਿਹਾ ਹੋਏਗਾ ਸਾਨੂੰ ਪੂਰੀ ਉਮੀਦ ਆ।

ਜੀ ਸਾਹਿਬ, ਇਹਨੇ ਸੀ ਸਿਲਸਿਲਾ ਮਾਝੇ ਦੀ ਮਹਿਕ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਤੇ ਹੁਣ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ, ਸੁਗਮ ਸੰਗੀਤ। ਸੁਗਮ ਸੰਗੀਤ ਦੇ ਵਿੱਚ ਸੁਣਦੇ ਹਾਂ ਸਭ ਤੋਂ ਪਹਿਲਾਂ ਜੋਤੀ ਸਚਦੇਵਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸੀ ਆਵਾਜ਼ਾਂ ਜੋਤੀ ਸੁਚਦੇਵਾ ਤੇ ਬਬੀਤਾ ਸ਼ਰਮਾ ਦੀਆਂ। ਆ ਸੁਣਦੇ ਹੁਣ ਕਮਲ ਰਾਣੀ ਦੀ ਆਵਾਜ਼ ਦੇ ਵਿੱਚ ਇਹ ਨਗਮਾ।

ਸਾਹਮਣੇ ਇਸੀ ਆਵਾਜ਼ ਕਮਲ ਰਾਣੀ ਦੀ ਆਉਣ ਸੁਣਦੇ ਆ ਸਰਬਜੀਤ ਕੌਰ ਭਸੀਨ ਜਸਕਰਨ ਸਚਦੇਵਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸਾਨੂੰ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਮਰ ਸੰਗੀਤ। ਤਾਂ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਤੁਹਾਡੇ ਸਾਰਿਆਂ ਦੀ ਤਮੰਨਾ ਦਾ ਸਿਲਸਿਲਾ। ਅਤੇ ਅੱਜ ਤੁਹਾਡੇ ਸਾਰਿਆਂ ਨੂੰ ਤਮੰਨਾ 'ਤੇ ਸੁਣਵਾਉਣ ਜਾ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ਜਗਜੀਤ ਸਿੰਘ ਦੀ ਆਵਾਜ਼ 'ਚ।

ਸਾਲਿਨ ਤਮੰਨਾ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁਕਰਿਆ। ਇਨਸ਼ਾਅੱਲਾ ਕੱਲ੍ਹ ਤੁਹਾਡੀ ਖਿਦਮਤ 'ਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਰੱਬ ਰੱਖਾ।

0: ਆਜੋ ਆਜੋ ਆਜੋ ਬਲ ਸਾਹਿਬ ਆਜੋ ਬੱਚਿਆਂ ਨੂੰ ਆਜੋ
1: ਬੜੀ ਰਾਮ ਜੀ ਜੈ ਹਿੰਦ ਜੀ
0: ਜੈ ਜੀ ਜੈ ਜੀ ਬਲ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ
1: ਹਾਲੇ ਚਾਲੇ ਵਾਹਵਾ ਵਧੀਆ ਚੜ੍ਹਦੀ ਕਲਾ ਕਿਰਪਾ ਉਸ ਰੱਬ ਦੀ ਤੁਸੀਂ ਸੁਣਾਓ
0: ਹਾਲ ਚਾਲ ਤਕੜਾ ਦੇਖੋ ਬਲ ਸਾਹਿਬ ਆਪਾਂ ਸਾਰੇ ਜਾਣਨੇ ਆ
1: ਜੀ
0: ਕਿ ਜਿੱਦਾਂ ਕਹਿੰਦੇ ਆ ਕੰਮ ਦੀ ਕੀਮਤ
1: ਹਾਂਜੀ
0: ਹਰ ਕੰਮ ਦੀ ਕੋਈ ਨਾ ਕੋਈ ਕੀਮਤ ਹੁੰਦੀ ਆਪਾਂ ਸਾਰੇ ਜਾਣਨੇ
1: ਬਿਲਕੁਲ ਜੀ
0: ਪਰ ਇੱਕ ਕੰਮ ਐਸਾ ਹੈ ਜਾਂ ਇਹ ਸੋਚੀਏ ਵੀ ਇੱਕ ਕੀਮਤ ਐਸੀ ਹੈ ਜਿਹਦੇ ਤੇ ਮਤਲਬ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਬਾਕੀ ਕੰਮਾਂ ਚ ਤਾਂ ਬੰਦਾ ਕਹਿੰਦਾ ਹੈ ਵੀ ਕਿਸੇ ਵੀ ਕੋਸਟ ਤੇ ਕੰਮ ਜਿਹੜਾ ਆਪਾਂ ਕਰ ਲਾਂਗੇ ਔਰ ਉਹ ਕੋਸਟ ਐਸੀ ਹੈ ਉਹ ਸਰਮਾਇਆ ਐਸਾ ਹੈ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਦਾਅ ਪੇਚ ਖੇਲਿਆ ਨਹੀਂ ਜਾ ਸਕਦਾ ਉਹ ਹੈ ਸਿਹਤ
1: ਹਾਂ ਇਹ ਤਾਂ ਹੈ ਜੀ
0: ਹੈ ਕਿ ਨਹੀਂ
1: ਬਿਲਕੁਲ
0: ਸਿਹਤ ਨੂੰ ਜਿਹੜਾ ਹੈ ਸਿਹਤ ਦੀ ਕੀਮਤ ਨਾਲ ਕੋਈ ਵੀ ਆਪਾਂ ਮਖੌਲ ਮਜ਼ਾਕ ਜਾਂ ਸਮਝੌਤਾ ਨਹੀਂ ਕਰ ਸਕਦੇ ਕਿਉਂਕਿ ਜੇ ਸਿਹਤ ਆ ਤੇ ਸਾਰਾ ਕੁਝ ਹੈ
1: ਬਿਲਕੁਲ
0: ਜੇ ਸਿਹਤ ਗਈ ਤੇ ਫਿਰ ਸਾਰਾ ਕੁਝ ਤੁਹਾਡੇ ਹੱਥੋਂ ਚਲੇ ਜਾਣਾ
1: ਸਹੀ ਗੱਲ ਹੈ ਜੀ
0: ਸੋ ਇਸ ਕਰਕੇ ਜ਼ਿਕਰ ਮੈਂ ਤਾਂ ਬਲ ਸਾਹਿਬ ਕੀਤਾ ਕਿ ਅੱਜ ਬਹੁਤ ਸੰਮਤੀ ਸਾਡੇ ਚੋਂ ਲੋਕ ਚਾਹੇ ਉਹ ਖੇਤੀਬਾੜੀ ਨਾਲ ਜੁੜੇ ਹੋਏ ਚਾਹੇ ਉਦਯੋਗੀਕਰਨ ਨਾਲ ਜੁੜੇ ਹੋਏ ਆ ਕਿਸੇ ਵੀ ਛੋਟੇ ਤੋਂ ਲੈ ਕੇ ਵੱਡੇ ਕੰਮਕਾਰ ਨਾਲ ਕਿਸੇ ਵੀ ਖੇਤੀ ਨਾਲ ਸੰਬੰਧ ਰੱਖਦੇ ਹੈ ਹਰ ਬੰਦਾ ਆਪਣੀ ਸਿਹਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਤਰੀਕੇ ਜਿਹੜਾ ਹੈ ਉਹ ਥੋੜਾ ਉਹ ਤੋਂ ਮਤਲਬ ਵਿਸੜਾ ਹੈ
1: ਠੀਕ ਹੈ ਜੀ
0: ਹੈ ਨਾ ਉਹਨੂੰ ਉਹਦੀ ਮਤਲਬ ਜਿੱਦਾਂ ਕਹਿੰਦੇ ਕਿ ਪਹਿਲ ਜਿਹੜੀ ਹੈ ਉਹਦੀ ਪਹਿਲ ਸਿਹਤ ਨਹੀਂ ਹੈ ਉਹਦੀ ਪਹਿਲ ਪੈਸਾ ਹੈ
1: ਇੱਕ ਕਾਰਨ ਇਹ ਵੀ ਹੋ ਗਿਆ ਜੀ ਇਹਦਾ ਕਿ ਬੰਦੇ ਕੋਲ ਸਮਾਂ ਹੈ ਨਹੀਂ ਹੁਣ ਸਮਾਂ ਨਾ ਹੋਣ ਕਰਕੇ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੇ
0: ਬਿਲਕੁਲ ਦੇਖੋ ਸਮਾਂ ਤਾਂ ਨਾ ਜਿਹੜੀ ਬਲ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਸਮੇਂ ਚੋਂ ਸਮਾਂ ਕੱਢਣਾ ਪੈਂਦਾ
1: ਪੈਣਾ ਜੀ ਕੱਢਣਾ ਪੈਣਾ ਜੀ
0: ਜੇ ਆਪਾਂ ਕਹੀਏ ਇਹ ਬੰਦਾ ਕਹਿ ਦਿੰਦਾ ਵੀ ਮੇਰੇ ਕੋਲ ਤਾਂ ਸਮਾਂ ਨਹੀਂ ਹੈ
1: ਹਾਂਜੀ
0: ਪਰ ਸਮੇਂ ਦੀ ਵਿਉਂਤਮੰਦੀ ਨਹੀਂ ਹੈ ਇਹ ਆਪਾਂ ਕਹਿ ਸਕਦੇ
1: ਬਿਲਕੁਲ ਆਹ ਸਹੀ ਗੱਲ ਹੈ ਜੀ ਤੁਹਾਡੀ
0: ਸਮਾਂ ਸਾਰਿਆਂ ਕੋਲ ਹੈ
1: ਹਾਂਜੀ
0: ਸਮਾਂ ਸਾਰੀਆਂ ਚੀਜ਼ਾਂ ਲਈ ਹੈ ਮਾਲਕ ਨੇ ਤੁਹਾਨੂੰ ਸੌਣ ਲਈ ਉਹਨੇ ਰਾਤ ਬਣਾਈ ਹੈ ਨਾ ਇਸੇ ਕਰਕੇ ਬਣਾਈ ਹੈ ਜੇ ਉਹ ਰਾਤ ਨਾ ਬਣਾਉਂਦਾ ਇਹਨਾਂ ਨੇ ਕਿਤੇ ਸੌਣਾ ਸੀ ਸੋ ਇਸ ਕਰਕੇ ਸਮਾਂ ਤਾਂ ਸਭ ਕੋਲੇ ਹੈ ਸਮੇਂ ਦੀ ਵਿਉਂਤ ਜਿਹੜੀ ਹੈ ਉਹ ਬਹੁਤ ਘੱਟ ਬੰਦਿਆਂ ਕੋਲੇ
1: ਬਿਲਕੁਲ ਜੀ
0: ਸੋ ਆਪਣੇ ਸਮੇਂ ਦੀ ਵਿਉਂਤ ਆਪਾਂ ਨੇ ਇਸ ਲਿਹਾਜ਼ ਨਾਲ ਬਣਾਉਣੀ ਹੈ ਕਿ ਪਹਿਲੇ ਸਫੇ ਦੇ ਉੱਤੇ ਜਾਂ ਪਹਿਲੇ ਖਾਨੇ ਦੇ ਉੱਤੇ ਜਾਂ ਪਹਿਲੇ ਨੰਬਰ ਦੇ ਉੱਤੇ ਆਪਾਂ ਸਿਹਤ ਨੂੰ ਰੱਖਣਾ
1: ਸਿਹਤ ਲਿਖਿਆ ਹੋਵੇ ਬਿਲਕੁਲ ਜੀ ਸਹੀ ਗੱਲ ਹੈ
0: ਬਾਕੀ ਸਾਰੀਆਂ ਚੀਜ਼ਾਂ ਫਿਰ ਸਿਹਤ ਤੋਂ ਬਾਅਦ ਸਮਾਜ ਪਰਿਵਾਰ ਸਾਰੀਆਂ ਚੀਜ਼ਾਂ ਆ ਜਾਂਦੀਆਂ ਆਪਾਂ ਪਰਿਵਾਰ ਨੂੰ ਕਿੰਨਾ ਟਾਈਮ ਦੇਣਾ ਆਪਾਂ ਸਮਾਜ ਨੂੰ ਕਿੰਨਾ ਟਾਈਮ ਦੇਣਾ ਆਪਾਂ ਕੰਮਾਂ ਨੂੰ ਕਿੰਨਾ ਟਾਈਮ ਦੇਣਾ ਇਹ ਜਦ ਤੱਕ ਆਪਾਂ ਫਰਿਸ਼ਤ ਬਣਾ ਕੇ ਇਸ ਲਿਹਾਜ਼ ਨਾਲ ਆਪਣੇ ਸਮੇਂ ਦੀ ਵਿਉਂਤ ਨੂੰ ਨਹੀਂ ਉਲੀਕਾਂਗੇ ਤਦ ਤੱਕ ਕਿਤੇ ਨਾ ਕਿਤੇ ਸਿਹਤ ਸਾਤੋਂ ਪਛੜਦੀ ਰਹੇਗੀ ਔਰ ਸਿਹਤ ਨੂੰ ਲੈ ਕੇ ਤੁਸੀਂ ਦੇਖੋ ਅੱਜ ਹਸਪਤਾਲਾਂ ਦੇ ਵਿੱਚ ਬੈੱਡ ਤੱਕ ਨਹੀਂ ਮਿਲਦੇ
1: ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਜੀ ਜਿਵੇਂ ਤੁਸੀਂ ਕਿਹਾ ਵੀ ਪਹਿਲਾ ਜਿਹੜਾ ਨੰਬਰ ਹੈ ਉਹ ਸਮੇਂ ਨੂੰ ਦੇਣਾ ਪੈਣਾ ਆਪਾਂ ਕਿਤੇ ਨਾ ਕਿਤੇ ਜਿਹੜਾ ਪਹਿਲੇ ਨੰਬਰ ਤੇ ਉਹ ਆਪਾਂ ਪੈਸੇ ਨੂੰ ਰੱਖਿਆ ਹੋਇਆ ਇਸੇ ਕਰਕੇ ਸਿਹਤ ਪਿੱਛੇ ਜਾ ਰਹੀ ਹੈ
0: ਸਿਹਤ ਪਿੱਛੇ ਜਾ ਰਹੀ ਹੈ ਇਹ ਜਿੱਦਾਂ ਕਹਿੰਦੇ ਆ ਵੀ ਥੋੜਾ ਜਿਹਾ ਤਾਸ਼ ਦੇ ਪੱਤੇ ਵਾਲੀ ਗੱਲ ਹੈ
1: ਅੱਛਾ ਜੀ
0: ਥੋੜੇ ਪੱਤੇ ਬਦਲ ਕੇ ਲਾਉਣ ਦੀ ਲੋੜ ਹੈ ਤੇ ਜ਼ਿੰਦਗੀ ਤੁਹਾਡੀ ਸੁਲਝ ਸਕਦੀ ਹੈ ਸੰਭਲ ਸਕਦੀ ਹੈ ਤੋਂ ਪੱਤਿਆਂ ਦਾ ਹੇਰ ਫੇਰ ਹੈ ਜ਼ਿੰਦਗੀ ਦੇ ਜਿਹੜੇ ਪੱਤੇ ਹੈ ਨਾ ਇਹਨਾਂ ਨੂੰ ਐਸੀ ਤਰਤੀਬ ਦੇ ਵਿੱਚ ਲਾਉਣਾ ਹੈ ਕਿ ਸਿਹਤ ਵਾਲਾ ਪੱਤਾ ਜਿਹੜਾ ਤੁਹਾਡਾ ਸਭ ਤੋਂ ਪਹਿਲੇ ਨੰਬਰ ਤੇ ਰਹੇ ਤੇ ਫਿਰ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ ਉਹ ਤੁਹਾਡੇ ਹੱਥ ਚ ਆਉ ਨਹੀਂ ਤੇ ਜ਼ਿੰਦਗੀ ਦੀ ਬਾਜ਼ੀ ਤੁਸੀਂ ਹਾਰ ਕੇ ਬਹਿ ਜਾਓਗੇ
1: ਸਹੀ ਗੱਲ ਹੈ ਜੀ ਬਿਨਾਂ ਸਿਹਤ ਤੋਂ ਤਾਂ ਬੰਦਾ ਜਿਹੜਾ ਉਹ ਕੁਝ ਇੰਜੋਏ ਨਹੀਂ ਕਰ ਸਕਦਾ
0: ਹਾਂ ਤੇ ਦੇਖੋ ਅੱਜ ਕਿਸਾਨੀ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਕੰਮ ਦੀ ਕੀਮਤ ਹੁਣ ਸਾਡੇ ਬਹੁਤ ਸਾਰੇ ਜ਼ਿਮੀਦਾਰ ਭਰਾ ਹੈ ਜਿਹੜੇ ਆਪਣੇ ਕੰਮ ਰਵਾਇਤੀ ਤਰੀਕਿਆਂ ਨਾਲ ਕਰਦੇ ਹੈ ਉਹੀ ਫਸਲੀ ਚੱਕਰ ਹੈ ਜਾਂ ਉਹੀ ਢੰਗ ਹੈ ਉਹੀ ਤਰੀਕੇ ਹੈ ਪਰ ਕੁਛ ਜ਼ਿਮੀਦਾਰ ਐਸੇ ਹੈ ਜਿਹੜੇ ਸਮੇਂ ਨੂੰ ਭਾਂਪ ਕੇ ਸਮੇਂ ਦੀ ਨਬਜ਼ ਨੂੰ ਫੜ ਕੇ ਆਪਣੇ ਕੰਮਾਂ ਦਾ ਰੰਗ ਰੂਪ ਉਸ ਤਰ੍ਹਾਂ ਉਲੀਕਦੇ ਹੈ ਇੱਕ ਏਦਾਂ ਦੇ ਕਿਸਾਨ ਨੇ ਸਰਦਾਰ ਸੁਖਪਾਲ ਸਿੰਘ ਹੋਰੀ
1: ਅੱਛਾ ਜੀ
0: ਇਹਨਾਂ ਨਾਲ ਤਫਸੀਲੀ ਗੱਲਾਂ ਬਾਤਾਂ ਇਹਨਾਂ ਦੇ ਕੰਮਾਂ ਇਹਨਾਂ ਦੇ ਕਿੱਤੇ ਬਾਬਤ ਇਹਨਾਂ ਦੀ ਸੋਚ ਬਾਬਤ ਤੇ ਇਹਨਾਂ ਦੇ ਹੌਸਲੇ ਦੇ ਬਾਬਤ ਸਾਰੀਆਂ ਗੱਲਾਂ ਹੋਈਆਂ ਆਪਾਂ ਸਾਂਝੇ ਕਰਦੇ ਹਾਂ
1: ਸੁਣਾ ਦਿਓ ਜੀ
2: ਸਾਡੇ ਨਾਲ ਨੇ ਸੁਖਪਾਲ ਸਿੰਘ ਦਿਆਲਪੁਰਾ ਭਾਈ ਕਾ ਇਹ ਜਿਹੜਾ ਕਿ ਬਠਿੰਡੇ ਦੇ ਨਾਲ ਪੈ ਜਾਂਦਾ ਹੈ ਤੇ ਬਹੁਤ ਹੀ ਸੁਲਝੇ ਹੋਏ ਸਮਝਦਾਰ ਕਿਸਾਨ ਨੇ ਅਲੱਗ ਅਲੱਗ ਪੱਖਾਂ ਦੇ ਉੱਤੇ ਅਲੱਗ ਅਲੱਗ ਪੱਧਰ ਦੇ ਉੱਤੇ ਖੇਤੀ ਦੇ ਵੰਨ ਸੁਵੰਨਤਾ ਵਾਲਾ ਜਿਹੜਾ ਮਾਡਲ ਇਹ ਕਰਦੇ ਪਏ ਹੈ ਸੋ ਸੁਖਪਾਲ ਜੀ ਸਭ ਤੋਂ ਪਹਿਲਾਂ ਤੋਂ ਦਿਹਾਤੀ ਪ੍ਰੋਗਰਾਮ ਦੀ ਬੈਠੀ ਤੁਹਾਨੂੰ ਜੀ ਆਇਆ ਸਭ ਤੋਂ ਪਹਿਲਾਂ ਸਾਰੇ ਸੱਜਣਾਂ ਨਾਲ ਇਹੀ ਸਾਂਝ ਪਾਓ ਵੇਰਵਾ ਕਿ ਕਿਹੜੇ ਕਿਹੜੇ ਕੰਮਾਂ ਦੀ ਅਜਮਾਇਸ਼ ਤੁਸੀਂ ਆਪਣੀ ਖੇਤੀਬਾੜੀ ਦੇ ਵਿੱਚ ਕੀਤੀ ਹੈ ਕਿਹੜੇ ਕਿਹੜੇ ਢੰਗ ਹੈ ਕਿਹੜੇ ਕਿਹੜੇ ਤਰੀਕੇ ਹੈ ਕਿਹੜੀਆਂ ਕਿਹੜੀਆਂ ਫਸਲਾਂ ਹੈ ਜਾਂ ਕਿਹੜੇ ਕਿਹੜੇ ਕੰਮ ਹੈ ਜਿਹੜੇ ਤੁਸੀਂ ਅਰੰਭੇ ਹੋਏ
3: ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ੁਕਰਗੁਜ਼ਾਰ ਹਾਂ ਰੇਡੀਓ ਆਕਾਸ਼ਵਾਣੀ ਜਲੰਧਰ ਦਾ ਜਿਨ੍ਹਾਂ ਨੇ ਮੇਰੇ ਅੱਗੇ ਕਿਸਾਨ ਨੂੰ ਆਪਣੇ ਕਿਸਾਨ ਵੀਰਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਮੇਰਾ ਨਾਮ ਸਰਦਾਰ ਸੁਖਪਾਲ ਸਿੰਘ ਸਨ ਆਫ ਸਰਦਾਰ ਨਾਜਰ ਸਿੰਘ ਆ ਜੀ ਪਿੰਡ ਮੇਰਾ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਤਕਰੀਬਨ ਅਸੀਂ 35 ਏਕੜ ਦੀ ਖੇਤੀ ਕਰਦੇ ਆ, ਮੈਂ ਤੇ ਮੇਰਾ ਬ੍ਰਦਰ ਆ, ਅਸੀਂ ਜੁਆਇੰਟ ਫੈਮਿਲੀ ਆ ਜੀ। ਬਠਿੰਡੇ ਕਿਲੇ ਦੇ ਵਿਚ ਆ ਜੀ ਪਿੰਡ।
2: ਅੱਛਾ ਸੁਖਪਾਲ ਜੀ, ਖੇਤੀ ਤੁਸੀਂ ਕਿਹਾ ਕਿ ਇੱਕ ਤੁਹਾਡਾ ਸੰਯੁਕਤ ਪਰਿਵਾਰ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਹੈ ਇਸੇ ਗੱਲ ਦਾ ਜ਼ਿਕਰ ਕਰਾਂਗੇ ਕਿ ਅੱਜ ਕਿਤੇ ਨਾ ਕਿਤੇ ਸਾਡੀ ਮਤਲਬ ਸਭ ਤੋਂ ਵੱਡੀ ਸਮੱਸਿਆ ਸਾਡੀ ਪਰਿਵਾਰਕ ਪ੍ਰਣਾਲੀ ਬਣ ਚੁੱਕੀ ਹੈ ਕਿ ਅਸੀਂ ਅਕਹਿਰੀ ਪਰਿਵਾਰਕ ਪ੍ਰਣਾਲੀ ਚ ਜਦੋਂ ਦੇ ਆਏ ਆ ਉਦੋਂ ਦੀਆਂ ਸਾਡੀਆਂ ਕਿਤੇ ਨਾ ਕਿਤੇ ਮੁਸੀਬਤਾਂ, ਕਿਤੇ ਨਾ ਕਿਤੇ ਸਾਡੇ ਦੁੱਖ, ਕਿਤੇ ਨਾ ਕਿਤੇ ਸਾਡੀਆਂ ਟੈਨਸ਼ਨਾਂ ਉਹ ਵੱਧ ਗਈਆਂ ਨੇ। ਤੇ ਤੁਸੀਂ ਸੰਯੁਕਤ ਪਰਿਵਾਰ ਦੇ ਵਿਚ ਰਹਿੰਦੇ ਹੋ, ਤੁਸੀਂ ਤਾਂ ਜ਼ਿਆਦਾ ਮਹਿਸੂਸ ਕਰਦੇ ਹੋ, ਕੀ ਕਾਰਨ ਬਣਦਾ ਹੈ ਕਿ ਅਸੀਂ ਇਹ ਜਿਹੜਾ ਇਕਾਈ ਵੱਲ ਜਾ ਰਹੇ ਹਾਂ ਕਹਿਰੀ ਵੱਲ, ਤੇ ਕੀ ਸਾਨੂੰ ਜਾਣਾ ਚਾਹੀਦਾ ਹੈ ਨਹੀਂ ਜਾਣਾ ਚਾਹੀਦਾ?
3: ਹਾਂਜੀ, ਮੇਰਾ ਜੋ ਨਿੱਜੀ ਵਿਚਾਰ ਆ, ਮੈਂ ਪੀਏਯੂ ਲੁਧਿਆਣਾ ਦੇ ਨਾਲ ਤਕਰੀਬ 30 ਸਾਲ ਤੋਂ ਜੁੜਿਆ ਜੀ। ਮੰਨ ਲਓ 1993 ਦੇ ਵਿਚ ਮੈਂ ਇੱਕ ਉਸ ਨਾਲ ਕੋਰਸ ਕਰਿਆ ਸੀ ਜੰਗ ਫਾਰਮਿੰਗ ਦਾ, ਉਹ ਬਠਿੰਡੇ ਜ਼ਿਲ੍ਹੇ ਚੋਂ ਮੈਂ ਇਕੱਲਾ ਹੀ ਕਿਸਾਨ ਸੀਗਾ ਜਿਹਨੇ ਜੰਗ ਫਾਰਮਿੰਗ ਦਾ ਕੋਰਸ ਕਰਿਆ, ਤੇ ਅਸੀਂ ਇਹ ਖੇਤੀ ਵਾਲੇ ਪਾਸੇ, ਪਹਿਲਾਂ ਮੇਰੇ ਫਾਦਰ ਸਾਹਿਬ ਕਰਦੇ ਸਰਦਾਰ ਨਾਜਰ ਸਿੰਘ ਜੀ, ਬਹੁਤ ਵਧੀਆ ਖੇਤੀ ਕਰਦੇ ਸੀ। ਜਦੋਂ ਅਸੀਂ ਯੂਨੀਵਰਸਿਟੀ ਨਾਲ ਜੁੜ ਗਏ ਤਾਂ ਅਸੀਂ ਕੋਸ਼ਿਸ਼ ਕਰੀ ਉਦੋਂ ਵਧੀਆ ਕਰਨ ਦੀ। ਮੇਰੇ ਫਾਦਰ ਸਾਹਿਬ ਜੀ ਤੇ ਚਾਰ ਭਾਈ ਸੀ, ਇੱਕ ਦੀ ਡੈਥ ਹੋ ਗਈ, ਤਿੰਨ ਜਾਣੇ ਅਸੀਂ ਇਕੱਠੇ ਰਹੇ 1995-96 ਤੱਕ। ਪਹਿਲਾਂ ਜੁਆਇੰਟ ਫੈਮਿਲੀ ਦੇ ਵਿੱਚ ਅਸੀਂ ਸਾਂਝਾ ਕੰਮ ਕਰਦੇ, ਮੇਰੇ ਭਾਈ ਵੱਡੇ ਭਾਈ ਸਰਦਾਰ ਇਕਬਾਲ ਸਿੰਘ ਸੀ ਜਿਹੜਾ ਸਾਰਾ ਕਾਰੋਬਾਰ ਦੇਖਦੇ, ਸਾਡੇ ਸਾਂਝੇ ਪਰਿਵਾਰ ਦਾ ਦੇਖਦੇ ਹੁੰਦੇ। ਉਹਦੇ ਨਾਲ ਮੈਂ ਜੁੜ ਗਿਆ, ਮੇਰੇ ਚਾਚਾ ਜੀ ਦੇ ਬੇਟੇ ਜੁੜ ਗਏ, ਅਸੀਂ ਮੁੱਢ ਤੋਂ ਹੀ ਜਾਣੀ ਵੀ ਮੇਰੇ ਫਾਦਰ ਸਾਹਿਬ ਨੂੰ ਇੱਕ ਲਗਾਓ ਸੀਗੀ, ਅਸੀਂ ਸਾਂਝੇ ਪਰਿਵਾਰ ਦੇ ਵਿੱਚ ਰਹਿ ਕੇ ਬਹੁਤ ਕੁਛ ਬਣਾਇਆ ਤੇ ਬਹੁਤ ਕੁਛ ਬਣਦਾ ਵੀ ਹੈ ਜੀ। ਹਾਂਜੀ, ਮੈਨੂੰ ਇਹ ਮਹਿਸੂਸ ਹੋਇਆ ਵੀ ਜਦੋਂ ਫਾਦਰ ਸਾਹਿਬ ਨੂੰ ਜਾਂ ਮੇਰੇ ਚਾਚਾ ਜੀ ਹੋਣੀ ਸਰਦਾਰ ਜੈਦ ਸਿੰਘ ਸੀ, ਬਹਾਦਰ ਸਿੰਘ ਜੀ ਤੇ ਸਾਡੀ ਜੁਆਇੰਟ ਫੈਮਿਲੀ ਆ, ਉਦੋਂ ਨਾਲ ਇਕੱਠੇ ਰਹੇ ਤੇ ਜਦੋਂ ਕੰਮ ਕਰਦੇ ਸੀ ਇੱਕ ਰੌਣਕ ਹੁੰਦੀ ਸੀ, ਕੰਮ ਹੁੰਦੀ ਸੀ ਤਵਾਕ ਹੁੰਦਾ ਸੀ, ਤਵਾਕ ਦੇ ਵਿੱਚ ਹੀ ਇਹ ਅਸੀਂ ਕੰਮ ਚੱਲੀ ਗਿਆ। ਚਲੋ ਜਦੋਂ ਕੰਮ ਵੱਧ ਗਿਆ ਫਿਰ ਅਸੀਂ ਵੱਖ ਵੱਖ ਸਾਰਿਆਂ ਨੇ ਕੰਮ ਕਰ ਲਏ, ਮੇਰੇ ਵੱਡੇ ਭਾਈ ਸਾਹਿਬ ਇਕਬਾਲ ਸਿੰਘ ਤੇ ਮੈਂ, ਅਸੀਂ ਹੁਣ ਵੀ ਇਕੱਠੇ ਹਾਂ ਜੀ ਦੋਨੇ ਭਾਈ।
2: ਅੱਛਾ, ਹੁਣ ਜਿਹੜਾ ਖੇਤੀ ਦਾ ਰੰਗ ਰੂਪ ਹੈ ਤੁਹਾਡੀ ਦਾ, ਕਿਉਂਕਿ ਇੱਕ ਤਾਂ ਰਵਾਇਤੀ ਖੇਤੀ ਆਪਾਂ ਸਾਰੇ ਜਾਣਦੇ ਹਾਂ, ਕਣਕ ਝੋਨਾ ਝੋਨਾ ਕਣਕ ਹੋ ਗਿਆ, ਜਾਂ ਤੁਹਾਡੇ ਵਾਲੀ ਸਾਈਡ ਦੇ ਵਿੱਚ ਨਰਮਾ ਵੀ ਪੱਟੀ ਹੈਗੀ ਹੈ, ਨਰਮਾ ਵੀ ਆ ਜਾਂਦਾ, ਇੱਕ ਪਾਹ ਨਰਮੇ ਦੀ ਖੇਤੀ ਵੀ ਹੁੰਦੀ ਹੈ, ਤੇ ਤੁਹਾਡਾ ਖੇਤੀ ਦਾ ਜਿਹੜਾ ਮਾਡਲ ਹੈ ਜਾਂ ਖੇਤੀ ਦਾ ਰੰਗ ਰੂਪ ਹੈ, ਕਿਹੜੀ ਕਿਹੜੀ ਜਮਾਇਸ਼ ਕੀਤੀ ਹੈ?

0: ਕਿਹੜਾ ਫਸਲੀ ਚੱਕਰ ਤੁਹਾਡਾ ਹੈ?
1: ਹਾਂਜੀ, ਮੈਂ ਪਹਿਲਾਂ ਦੱਸ ਕੇ ਹੈਗਾ, ਜਿਵੇਂ 1993 ਤੋਂ ਯੂਨੀਵਰਸਿਟੀ ਦੇ ਨਾਲ ਜੁੜ ਗਿਆ, ਉੱਥੇ ਬਹੁਤ ਵਧੀਆ ਕਿਸਾਨ ਮਿਲੇ ਤੇ ਸਾਨੂੰ ਮਿਲਣ ਦੇ ਨਾਲ 3 ਮਹੀਨਿਆਂ ਦੇ ਵਿੱਚ ਜਿੰਨੇ ਵੀ ਡਾਕਟਰ ਸਾਹਿਬਾਨ ਸੀ ਯੂਨੀਵਰਸਿਟੀ ਦੇ ਜਾਂ ਹੋਰ ਬਾਹਰੋਂ ਵੀ ਆਉਂਦੇ ਸੀ, ਉਹ ਸਾਨੂੰ ਬਹੁਤ ਵਧੀਆ ਤਕਨੀਕੀ ਜਾਣਕਾਰੀ ਦਿੰਦੇ ਸੀ। ਫਿਰ ਸਾਨੂੰ ਐਂ ਲੱਗਿਆ ਵੀ ਅਸੀਂ ਬਹੁਤ ਪਿੱਛੇ ਆ, ਵੀ ਆਪਾਂ ਕੋਸ਼ਿਸ਼ ਕਰੀਏ। ਗੱਲ ਸੁਣ ਕੇ ਤੇ ਉਹਨੂੰ ਆਪਾਂ ਇੰਪਲੀਮੈਂਟ ਕਰਨਾ ਥੋੜਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ। ਅਸੀਂ 96-97 ਦੇ ਵਿੱਚ ਸਾਨੂੰ ਯੂਨੀਵਰਸਿਟੀ ਜਿਵੇਂ ਆਪਣੇ PAU ਲੁਧਿਆਣਾ ਸੀ, ਇਹਨਾਂ ਦਾ ਇੱਕ ਬੈਂਕ ਆ ਆਪਣਾ ਬਠਿੰਡਾ ਦੇ ਵਿੱਚ, ਫਾਰਮ ਸਲਾਹਕਾਰ KVK ਖੇਤਰੀ ਖੋਜ ਕੇਂਦਰ, ਜਿਵੇਂ ਇੱਥੇ ਆਪਣਾ ਬਾਗਬਾਨੀ ਵਿਭਾਗ ਹੋ ਗਿਆ, ਤੇ ਉਹਦੇ ਨਾਲ ਹੀ ਸਮਝੋ ਜੀ ਆਪਣਾ ਖੇਤੀਬਾੜੀ ਜਿਹੜੇ ਹੋਰ ਅਦਾਰੇ ਸੀ ਉਹਨਾਂ ਦੇ ਨਾਲ ਜੁੜ ਗਏ। ਉਹਨਾਂ ਦੇ ਨਾਲ ਜੁੜਨ ਤੋਂ ਬਾਅਦ ਜਦੋਂ ਇੱਕ ਟ੍ਰੇਨਿੰਗ ਦਾ ਮੈਂ ਤੁਹਾਨੂੰ ਦੱਸਿਆ ਜੀ, ਉੱਥੇ ਕਰੀ 3 ਮਹੀਨੇ ਆਪਣੇ PAU ਲੁਧਿਆਣਾ, ਫਿਰ ਅਸੀਂ ਨਿੱਕੀਆਂ ਨਿੱਕੀਆਂ ਟ੍ਰੇਨਿੰਗਾਂ ਹੋਰ ਬਹੁਤ ਕਰੀਆਂ, ਤਕਰੀਬਨ ਮੈਂ 15-18 ਟ੍ਰੇਨਿੰਗਾਂ ਕਰੀਆਂ। ਬਾਕੀ ਜਿਵੇਂ ਮੱਖੀਆਂ ਦੀ ਹੋਗੀ ਜਾਂ ਰੋਇਲ ਜਲੀ ਦੀ ਹੋਗੀ ਜਾਂ ਨਰਸਰੀ ਦੀ ਹੋਗੀ, ਇਸ ਤਰ੍ਹਾਂ ਦੀਆਂ ਨਾਲ ਦੀ ਨਾਲ ਆਪਾਂ ਜੋੜੀ ਗਏ। ਇਹ ਤਾਂ ਸੰਭਵ ਹੋ ਸਕਿਆ ਜਦੋਂ ਮੇਰਾ ਪਰਿਵਾਰ, ਮੇਰੇ ਫਾਦਰ ਸਾਹਿਬ ਜੀ ਨੂੰ ਇਹ ਕੰਮ ਬਹੁਤ ਪਸੰਦ ਸੀ ਕਿ ਮੇਰੇ ਬੱਚੇ ਮੇਰੇ ਬੇਟੇ ਦੋਨੇ ਰਲ ਕੇ ਬਹੁਤ ਵਧੀਆ ਉਦਮ ਕਰ ਰਹੇ ਆ, ਆਪਦਾ ਨਾਮ ਬਣਾ ਰਹੇ ਆ ਤੇ ਸਾਡੇ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ ਨਾਮ ਬਣਾ ਰਹੇ।
0: ਕਿਹੜੀ ਖੇਤੀ ਵਕਤ ਨੂੰ ਚੁਣਿਆ ਤੁਸੀਂ? ਫਿਰ ਫਸਲੀ ਖੇਤੀ ਜਾਂ ਕੋਈ ਆਧੁਨਿਕ, ਜਿੱਦਾਂ ਆਪਾਂ ਕਹਿੰਦੇ ਕਿ ਜਿਹੜੀ ਖੇਤੀ ਦੇ ਵਿੱਚ ਨਵੇਂ ਉਪਯੋਗ ਕੀਤੇ ਜਾਂਦੇ ਆ?
1: 1993 ਤੋਂ ਬਾਅਦ ਕੋਰਸ ਅਸੀਂ ਕੰਪਲੀਟ ਕਰ ਲਿਆ ਨਾ, ਫਿਰ ਅਸੀਂ ਬਠਿੰਡੇ ਯੂਨੀਵਰਸਿਟੀ ਨਾਲ ਜੁੜਨ ਤੋਂ ਬਾਅਦ ਆਪਾਂ ਦੇਖਿਆ ਵੀ ਆਪਣੇ ਬਠਿੰਡੇ ਦੇ ਵਿੱਚ ਕੀ ਕੁਛ ਹੋ ਸਕਦਾ। ਅਸੀਂ ਮਿਰਚਾਂ ਦੀ ਖੇਤੀ ਪਹਿਲਾਂ ਸ਼ੁਰੂ ਕਰੀ 1995-96 ਦੇ ਵਿੱਚ।
0: ਅੱਛਾ।
1: ਉਦੋਂ PAU ਲੁਧਿਆਣਾ ਦੀ ਮਿਰਚ ਹੁੰਦੀ ਸੀ PA ਆਪਣੀ CH1, ਉਹ ਅਸੀਂ ਇੱਕ ਕਨਾਲ ਤੋਂ ਸ਼ੁਰੂ ਕਰੀ, ਉਹਦੇ ਨਾਲ CH3 ਲਾਈ, ਫਿਰ ਸਾਨੂੰ ਪਤਾ ਲੱਗਿਆ ਵੀ ਹੌਲੀ ਹੌਲੀ ਪਤਾ ਲੱਗਿਆ ਵੀ ਜਿਵੇਂ ਇੱਕ ਟਿੰਡੇ ਕਹਿ ਦਿੰਦੇ ਆ ਜਾਂ ਚੱਪਣ ਕੱਦੂ ਕਹਿ ਦਿੰਦੇ ਆ, ਉਹਦੇ ਨਾਲ ਹੀ ਅਸੀਂ ਟਿੰਡੇ ਸ਼ੁਰੂ ਕਰ ਲਏ, ਫਿਰ ਅਸੀਂ ਸ਼ਿਮਲਾ ਮਿਰਚ ਸ਼ੁਰੂ ਕਰ ਲਈ, ਟਮਾਟਰ ਸ਼ੁਰੂ ਕਰ ਲਏ, ਨਾਲ ਹੀ ਉਹਦੇ ਅਸੀਂ ਮਧੂਮੱਖੀ ਫਾਰਮ ਦਾ ਵੀ ਕੰਮ ਸ਼ੁਰੂ ਕਰ ਲਿਆ। ਮੇਰੇ ਪਿੰਡ ਦੇ ਵਿੱਚੋਂ ਅਸੀਂ 25-30 ਜਿੰਨੇ ਵੀ ਕਿਸਾਨ ਇਹ ਕੰਮ ਕਰਨਾ, ਉਹਨਾਂ ਨੂੰ ਅਸੀਂ ਮਧੂਮੱਖੀ ਫਾਰਮ ਦੇ ਜਿੰਨੀਆਂ ਵੀ ਟ੍ਰੇਨਿੰਗਾਂ ਸੀਗੀਆਂ ਬਠਿੰਡੇ ਕਰਾਉਂਦੇ ਖੇਤੀਬਾੜੀ ਵਿਭਾਗ ਜਾਂ KVK, ਉੱਥੋਂ ਉਹਨਾਂ ਟ੍ਰੇਨਿੰਗਾਂ ਕਰਾਈਆਂ, ਮੇਰੀ ਮਿਸਿਜ ਨੇ ਵੀ ਟ੍ਰੇਨਿੰਗ ਲਈ, ਮੇਰੇ ਭਾਈ ਸਾਹਿਬ ਨੇ ਵੀ ਟ੍ਰੇਨਿੰਗ ਲਈ। ਫਿਰ ਅਸੀਂ ਮੱਖੀਆਂ ਵਾਲੇ ਪਾਸੇ ਪੈ ਗਏ, ਨਾਲ ਹੀ ਸਮਝ ਲਓ ਜਿਵੇਂ ਆਪਣੀ ਸਬਜ਼ੀ ਦਾ ਕੰਮ ਵੀ ਚੱਲਦਾ ਰਿਹਾ ਜੀ।
0: ਅੱਜ ਜੇ ਆਪਾਂ ਅੱਜ ਸੁਖਪਾਲ ਦੀ ਗੱਲ ਕਰੀਏ, ਅੱਜ ਜਿਹੜਾ ਤੁਹਾਡਾ ਖੇਤੀ ਦਾ ਕੰਮ ਕਾਰ ਹੈ, ਕੀ ਇਹ ਸਾਰੇ ਮਿਸ਼ਰਤ ਕਿੱਤੇ ਚੱਲਦੇ ਪਏ ਨੇ ਨਾਲ, ਜਾਂ ਕਿਸੇ ਅੱਜ ਖੇਤੀ ਦਾ ਰੂਪ ਕੀ ਹੈ?
1: ਫਿਰ ਜਿਵੇਂ ਸਮੇਂ ਦੇ ਨਾਲ ਤਬਦੀਲੀ ਜ਼ਰੂਰੀ ਹੁੰਦੀ ਆ, ਮੇਰਾ ਭਤੀਜਾ ਡਾਕਟਰ ਹਰਪਾਲ ਸਿੰਘ ਹੈ ਜੀ, ਉਹਨਾਂ ਨੂੰ ਮੈਂ ਪ੍ਰੇਰਿਤ ਕਰਿਆ ਵੀ ਆਪਾਂ ਇਹਨੂੰ ਅੱਗੇ ਲੈ ਚੱਲੀਏ, ਤਾਂ ਉਹਨਾਂ ਨੂੰ ਐਡਮਿਸ਼ਨ ਮਿਲ ਗਈ PAU ਲੁਧਿਆਣਾ ਦੇ ਵਿੱਚ। ਉਹਨਾਂ ਨੇ ਉੱਥੇ BSc ਕਰੀ, MSc ਕਰੀ, ਤੇ ਉਸ ਤੋਂ ਬਾਅਦ ਇੱਥੇ ਗੁਰੂ ਕਾਂਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ, ਉੱਥੇ ਉਹਨਾਂ ਨੇ PhD ਕਰੀ ਵੈਜੀਟੇਬਲ ਤੇ, ਉਹ ਵੀ ਮੇਰੇ ਨਾਲ ਜੁੜ ਗਏ। ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਨਵੀਂ ਤਕਨੀਕ ਆਪਣੇ ਆਲੂ ਦਾ ਸੀਡ ਪੈਦਾ ਕਰਨ ਦੀ, ਜਿਹਨੂੰ ਆਪਾਂ ਹਵਾ ਚ ਆਲੂ ਜਾਂ ਐਰੋਪੋਨਿਕ ਕਹਿੰਦੇ ਆ, ਫਿਰ ਅਸੀਂ ਉਧਰਲੇ ਪਾਸੇ ਨੂੰ ਆਏ
0: 2021
1: ਚ। ਹਾਂਜੀ ਹਾਂਜੀ ਹਾਂਜੀ।
0: ਅੱਛਾ, ਐਰੋਪੋਨਿਕ ਤਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਦੇਖੋ ਹਾਈਡਰੋਪੋਨਿਕ ਦੀ ਜਾਂ ਐਰੋਪੋਨਿਕ ਦੀ ਜੋ ਆਪਾਂ ਗੱਲ ਕਰਦੇ ਹਾਂ, ਇੱਕ ਐਸੀਆਂ ਵਿਧੀਆਂ ਹੈ ਕਿ ਜਿੰਨਾ ਬਹੁਤ ਪ੍ਰਚਲਿਤ ਵਿਧੀਆਂ ਨੀ ਹੈਗੀਆਂ ਬਹੁਤੀਆਂ, ਹਨਾ? ਬਹੁਤ
1: ਨਹੀਂ,
0: ਹਾਂ, ਕੋਈ ਟਾਵਾਂ ਬਿਰਲਾ ਬੰਦਾ ਹੀ ਇਹਨਾਂ ਵਿਧੀਆਂ ਨੂੰ ਕਰਦਾ, ਕਿਉਂਕਿ ਮਹਿੰਗੀਆਂ ਪ੍ਰਣਾਲੀਆਂ ਨੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ। ਥੋੜਾ ਜਿਹਾ ਆਪਾਂ ਐਰੋਪੋਨਿਕ ਨੂੰ ਸਮਝਣਾ ਹੋਵੇ, ਸਾਡੇ ਆਮ ਜਿਹੜੇ ਸੁਣਨ ਵਾਲੇ ਜ਼ਿਮੀਦਾਰ ਭਰਾ ਹੈ ਜਾਂ ਛੋਟੇ ਪੱਧਰ ਤੇ ਹੈ, ਕਿਸੇ ਵੀ ਪੱਧਰ ਤੇ ਹੈ, ਇਹਦੇ ਐਰੋਪੋਨਿਕ ਬਾਰੇ ਜਾਣਕਾਰੀ ਦਿਓ ਕਿ ਕਿੱਦਾਂ ਉਹ ਦੂਜੇ ਨਾਲੋਂ ਬਿਹਤਰ ਹੈ, ਜਾਂ ਕੀ ਇਹ ਵਿਧੀ ਦੇ ਢਾਂਚੇ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਨੇ, ਜਾਂ ਇਹ ਬੀਜ ਨੂੰ ਕਿੱਦਾਂ ਪੈਦਾ ਕੀਤਾ ਜਾਂਦਾ?
1: ਹਾਂਜੀ, ਇਹ ਥੋੜਾ ਬਹੁਤ ਵਧੀਆ ਸਵਾਲ ਆ, ਮੌਕੇ ਦੇ ਹਿਸਾਬ ਨਾਲ ਤੁਸੀਂ ਜਿਵੇਂ ਕਰਿਆ। ਮੇਰਾ ਜਿਹੜਾ ਵੀ ਤਜਰਬਾ ਹੋਇਆ ਵੀ ਮੈਂ 25-30 ਸਾਲ ਯੂਨੀਵਰਸਿਟੀ ਨਾਲ ਜੁੜਿਆ ਰਿਹਾ, ਵੱਖ ਵੱਖ ਮਹਿਕਮਿਆਂ ਦੇ ਨਾਲ ਜੁੜਿਆ ਰਿਹਾ, ਬਹੁਤ ਉੱਚ ਕੋਟੀ ਦੇ ਕਿਸਾਨ ਆ ਜਿਹੜੇ ਨੈਸ਼ਨਲ ਅਵਾਰਡ ਤੱਕ ਪਹੁੰਚੇ ਆ, ਜਿਵੇਂ ਸਾਡੇ ਬਠਿੰਡੇ ਦੇ ਵਿੱਚੋਂ ਗਾਂਹ ਵਧੂ ਕਿਸਾਨ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ, ਮੋੜ ਮੰਡੀ ਦੇ ਨੇੜੇ ਪਿੰਡ ਆ ਜੀ ਉਹਨਾਂ ਦਾ ਘੁੰਮਣ ਕਲਾ, ਉਹਨਾਂ ਤੋਂ ਮੈਂ ਬਹੁਤ ਪ੍ਰੇਰਨਾ ਲੈਂਦਾ ਰਿਹਾ। ਉਹ ਨੈਸ਼ਨਲ ਅਵਾਰਡ ਉਹਨਾਂ ਨੇ ਅਜੋਹਾਂ ਨੂੰ 20-25 ਸਾਲ ਪਹਿਲਾਂ ਲੈ ਕੇ ਕਿਸਾਨਾਂ ਨੂੰ ਆਪਦੇ ਨਾਲ ਜੋੜਿਆ। ਇਸ ਤਰ੍ਹਾਂ ਦੇ ਕਿਸਾਨ ਜਦੋਂ ਮਿਲਦੇ ਆ, ਤੁਹਾਨੂੰ ਡਾਕਟਰ ਸਾਹਿਬਾਨ ਵੀ ਨਾਲ ਮਿਲ ਜਾਂਦੇ ਆ, ਯੂਨੀਵਰਸਿਟੀਆਂ ਜਾਂ ਜਿੰਨੇ ਵੀ ਆਪਣੇ ਹੋਰ ਮਹਿਕਮੇ ਆ, ਉਹ ਆਪਾਂ ਨੂੰ ਗਿਆਨ ਦੇ ਸਕਦੇ ਆ, ਆਪਾਂ ਉਹਨਾਂ ਦਾ ਗਿਆਨ ਲੈ ਕੇ ਅੱਗੇ ਵੱਧ ਸਕਦੇ ਹਾਂ। ਹਾਲਾਂਕਿ ਮੇਰੀ ਕੋਈ ਐਜੂਕੇਸ਼ਨ ਬਹੁਤ ਜ਼ਿਆਦਾ ਨਹੀਂ ਸੀ, ਪਰ ਉਹਨਾਂ ਦੀ ਐਜੂਕੇਸ਼ਨ ਤੋਂ ਆਪਾਂ ਕੰਮ ਲੈ ਲਿਆ। ਜਦੋਂ ਉਹਨਾਂ ਦੇ ਨਾਲ ਜੁੜ ਗਏ, ਉਹਨਾਂ ਨੇ ਆਪਾਂ ਨੂੰ ਇਹਦੀਆਂ ਗੱਲਾਂ ਦਿੱਤੀਆਂ ਤੇ ਆਪਾਂ ਮਾਜਰਾ ਰੱਖ ਕੇ ਗੱਲਾਂ ਸੁਣੀਆਂ। ਮੇਨ ਗੱਲ ਤਾਂ ਆਪਾਂ ਨੂੰ ਇਹ ਵੀ ਆਪਾਂ ਜੋ ਵੀ ਆਪਾਂ ਨੂੰ ਕੋਈ ਵੀ ਡਾਕਟਰ ਸਾਹਿਬਾਨ ਜਾਂ ਕੋਈ ਅਫਸਰ ਦੱਸਦਾ, ਉਹਨਾਂ ਦਾ ਤਜਰਬਾ

0: 2015 ਦੇ ਵਿੱਚ ਅਸੀਂ ਦੁਬਾਰੇ ਉੱਥੇ ਗਏ ਤੇ ਉੱਥੇ ਸਾਨੂੰ ਡਾਕਟਰ ਸੁਖਵਿੰਦਰ ਸਿੰਘ ਜੀ ਚਾਹਲਾ ਜਿਹੜੇ ਉੱਥੇ ਵਿਗਿਆਨੀ ਸੀ ਸਾਇੰਟਿਸਟ ਸੀ ਉਹਨਾਂ ਦੇ ਨਾਲ ਸਾਡਾ ਰਾਬਤਾ ਹੋਇਆ ਤੇ ਤੁਹਾਡੀ ਜਿਵੇਂ ਆਪਾਂ ਗੱਲਬਾਤ ਕੋਈ ਕਰਦੇ ਹਾਂ ਉਹਨਾਂ ਨਾਲ ਹੋਈ ਉਹਨਾਂ ਦਾ ਇਹੀ ਸਵਾਲ ਸੀ ਵੀ ਤੁਸੀਂ ਕੀ ਕਰਦੇ ਹੋ ਤੇ ਮੈਂ ਉਹਨਾਂ ਦਾ ਦੱਸਿਆ ਸ਼ਿਮਲਾ ਵਿੱਚ ਟਮਾਟਰ ਜਾਂ ਸਾਡਾ ਨੈੱਟ ਹਾਊਸ ਆ ਜਾਂ ਮੰਨ ਲਓ ਜੀ ਅਸੀਂ ਮਧੂਮੱਖੀ ਫਾਰਮ ਦਾ ਕੰਮ ਕਰਦੇ ਹਾਂ ਇੰਨਾ ਸਾਰਾ ਕੁਝ ਦੱਸਿਆ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਆਲੂ ਦਾ ਕਰਦੇ ਹਾਂ ਮੈਂ ਕਿਹਾ ਜੀ ਨਹੀਂ ਕਰਦੇ ਸਾਨੂੰ ਇਹ ਕਿਹਾ ਵੀ ਤੁਸੀਂ ਆਲੂ ਇੱਕ ਸਾਲ ਵੈਸੇ ਹੀ ਲਾਓ ਸਾਨੂੰ ਇਹਦੀ ਤਕਨੀਕ ਬਾਰੇ ਤੁਹਾਨੂੰ ਫੇਰ ਦੱਸ ਕਹਿਣ ਦਾ ਮਕਸਦ ਹੈ ਵੀ ਆਪਾਂ ਨੂੰ ਮਾੜਾ ਜਿਹਾ ਰੁਕਣਾ ਚਾਹੀਦਾ ਹਾਂ ਜਾਗ ਲਾਉਣਾ ਸੀ ਕਾਹਲੀ ਵਾਲੇ ਪਾਸੋਂ ਰੋਕ ਕੇ ਆਪਾਂ ਨੂੰ ਕੋਈ ਵੀ ਕੰਮ ਕਰਨਾ ਚਾਹੀਦਾ ਐਨ ਵੀ ਆਪਾਂ ਜਲਦੀ ਸਾਰਾ ਕੁਛ ਕਰ ਲਈਏ ਤੇ ਸਾਡੀ ਉੱਥੋਂ ਸ਼ੁਰੂਆਤ ਹੋਈ ਹੈ ਜੀ 1500 ਦੇ ਵਿੱਚ ਫਿਰ ਅਸੀਂ ਮਿੰਨੀ ਟਿਊਬਰ ਲਿਆ ਅਸੀਂ ਨੈੱਟ ਹਾਊਸ ਦੇ ਵਿੱਚ ਲਾਇਆ ਨੀ ਮਿੰਨੀ ਟਿਊਬਰ ਨੂੰ ਲਾ ਕੇ ਜਦੋਂ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਆਲੂ ਕੀ ਹੁੰਦਾ ਕਿਵੇਂ ਹੁੰਦਾ ਫਿਰ ਉਦੋਂ ਬਾਅਦ ਅਸੀਂ ਸ਼ੁਰੂ ਕਰਤਾ ਤੇ ਸ਼ੁਰੂ ਕਰਨ ਤੋਂ ਬਾਅਦ ਮੰਨ ਲਓ ਤਕਰੀਬਨ ਅਸੀਂ 2-3 ਸਾਲ ਉਹਦੇ ਵਿੱਚ ਲਾਉਂਦੇ ਰਹੇ ਫਿਰ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਅਸੀਂ ਨੈੱਟ ਹਾਊਸ 2 ਏਕੜ ਲਾਉਣਾ ਚਾਹੁੰਦੇ ਹਾਂ ਹੋਰ ਉਹਨਾਂ ਨੇ ਸਾਨੂੰ ਰੋਕਤਾ ਕਹਿੰਦਾ ਵੀ ਤੁਸੀਂ ਸੁਖਪਾਲ ਸਿੰਘ ਜੀ ਵੀ ਇਹ ਨਾ ਲਾਓ ਜਿਹੜੀ ਦੁਨੀਆਂ ਦੀ ਬਿਹਤਰੀਨ ਸਾਰਿਆਂ ਨੂੰ ਵਧੀਆ ਤਕਨੀਕ ਆ ਆਲੂ ਦਾ ਸੀਡ ਪੈਦਾ ਕਰਨ ਵਾਸਤੇ ਉਹ ਐਰੋਪੋਨਿਕ ਆ ਚਲੋ ਮੈਂ 5-4 ਸਾਲਾਂ ਦਾ ਉੱਥੇ ਜਾਂਦਾ ਸੀ ਮੈਨੂੰ ਪਤਾ ਸੀਗਾ ਵੀ ਕਿਵੇਂ ਆ ਕੀ ਕੁਛ ਆ ਪਰ ਮੇਰੀ ਰੁਚੀ ਨੀ ਸੀ ਮੈਂ ਲਾਵਾਂ ਵੀ ਏਡਾ ਪ੍ਰੋਜੈਕਟ ਮੈਂ ਕਿਵੇਂ ਲਾ ਸਕਦਾ ਚਲੋ ਆਪਾਂ ਡਾਕਟਰ ਸਾਹਿਬਾਨਾਂ ਦੇ ਨਾਲ ਕਿਸੇ ਵੀ ਮਹਿਕਮੇ ਵਿੱਚ ਮਿਲਦੇ ਆ ਉਹ ਆਪਣਾ ਪਰਿਵਾਰ ਹੀ ਬਣ ਜਾਂਦੇ ਆ ਉਹ ਮੈਨੂੰ ਪਰਿਵਾਰਕ ਮੈਂਬਰ ਹੀ ਸਮਝਦੇ ਸੀ ਤੇ ਸਾਡੇ ਅਸੀਂ 2-4 ਕਿਸਾਨ ਜਦੋਂ ਜਾਂਦੇ ਸੀ ਸਾਨੂੰ ਇਹ ਸੀਗਾ ਵੀ ਅਸੀਂ 9-10 ਵਜੇ ਨੂੰ ਜਲੰਧਰ ਪਹੁੰਚ ਗਏ ਤੇ ਸ਼ਾਮ ਨੂੰ ਉੱਥੋਂ ਆਈਏ ਜਿੰਨਾ ਚਿਰ ਉਹਨਾਂ ਦੀ ਕੋਈ ਵੀ ਸਪੀਚ ਡਾਕਟਰ ਸਾਹਿਬਾਨਾਂ ਦੀ ਖਤਮ ਨਹੀਂ ਹੁੰਦੀ ਇਹਦੇ ਕਾਰਨ ਫਿਰ ਅਸੀਂ ਸਿੱਖਦੇ ਗਏ ਹੌਲੀ ਹੌਲੀ 4-5 ਸਾਲਾਂ ਬਾਅਦ ਡਾਕਟਰ ਸਾਹਿਬਾਨ ਨੇ ਸਾਨੂੰ ਕਿਹਾ ਵੀ ਇਹ ਦੁਨੀਆਂ ਦੀ ਬਹੁਤ ਵਧੀਆ ਤਕਨੀਕ ਹੈ ਤਕਰੀਬਨ ਸਾਰੀ ਦੁਨੀਆਂ ਦੇ ਵਿੱਚ 100 ਕੁ ਬੰਦਾ ਇਸ ਪ੍ਰੋਜੈਕਟ ਤੇ ਕੰਮ ਕਰਦਾ ਤੇ ਜਦੋਂ ਸਾਡਾ ਮਾਲਵੇ ਦੇ ਵਿੱਚ ਲੱਗਿਆ ਉਹ ਸਾਡਾ ਪਹਿਲਾ ਸੀ ਮਾਲਵੇ ਦੇ ਖਾਸ ਕਰਕੇ ਬਠਿੰਡੇ ਜ਼ਿਲ੍ਹੇ ਦੇ ਲੱਗਿਆ ਤਾਂ ਉਹ ਪਹਿਲਾ ਸੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਤੇ ਮੈਨੂੰ ਐਂ ਵੀ ਹੋਇਆ ਵੀ ਚਲੋ ਮੇਰੇ ਫਾਦਰ ਸਾਹਿਬ ਇਸ ਦੁਨੀਆਂ ਤੇ ਮੇਰੇ ਮਾਤਾ ਜੀ ਨਹੀਂ ਰਹੇ ਵੀ ਉਹਨਾਂ ਨੂੰ ਇਸ ਤਕਨੀਕ ਬਾਰੇ ਪਤਾ ਲੱਗਦਾ ਵੀ ਜਿਹੜਾ ਉਹਨਾਂ ਨੇ ਜਾਗ ਲਾਇਆ ਸੀ ਚੰਗਾ ਕੰਮ ਕਰਨ ਦੀ ਖਾਤਰ ਉਹਨਾਂ ਨੂੰ ਬਹੁਤ ਵਧੀਆ ਇੱਕ ਆਦਤ ਕਹਿ ਲਈਏ ਵੀ ਉਹ ਸਾਂਝੇ ਕੰਮ ਕਰਕੇ ਬਹੁਤ ਖੁਸ਼ ਹੁੰਦੇ ਸੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਬੇਟਿਆਂ ਨੇ ਸਾਂਝਾ ਪਰਿਵਾਰ ਰੱਖ ਕੇ ਵੀ ਐਰੋਪੋਨਿਕ ਦਾ ਕੰਮ ਸ਼ੁਰੂ ਕਰਿਆ ਤਾਂ ਉਹ ਬਹੁਤ ਖੁਸ਼ ਹੁੰਦੇ ਚਲੋ ਬਾਕੀ ਇਹ ਪਰਮਾਤਮਾ ਦੇ ਹੱਥ ਦੀਆਂ ਗੱਲਾਂ
1: ਹਾਂ ਬਿਲਕੁਲ ਦੇਖੋ ਜੰਮਣਾ ਮਰਨਾ ਤਾਂ ਮਾਲਕ ਦੇ ਹੱਥ ਦੇ ਵਿੱਚ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਡੇ ਨਾਲ ਹੀ ਹੁੰਦੇ ਆ ਉਹਨਾਂ ਦੇ ਆਸ਼ੀਰਵਾਦ ਸਾਡੇ ਨਾਲ ਹੀ ਹੁੰਦੇ ਆ ਥੋੜਾ ਜਿਹਾ ਆਪਾਂ ਇਸ ਵਿਧੀ ਨੂੰ ਸੁਖਪਾਲ ਜੀ ਸਮਝਣਾ ਹੋਵੇ ਕਿ ਜਿਹੜਾ ਜ਼ਮੀਨ ਦੇ ਵਿੱਚ ਆਲੂ ਦਾ ਬੀਜ ਪੈਦਾ ਕਰਦੇ ਆਪਾਂ ਸਾਰੇ ਜਾਣਦੇ ਹਨ ਉਹਦਾ ਗੋਲੀ ਪੈਦਾ ਕੀਤਾ ਜਾਂਦਾ ਹੈ ਜਾਂ ਕਿਸਮ ਅਲੱਗ ਤਲਕ ਤਲਕ ਜ਼ਿਆਦਾਤਰ ਤੇ ਇਹ ਜਿਹੜੀ ਐਰੋਪੋਨਿਕ ਵਿਧੀ ਹੈ ਇਹ ਕੀ ਹੈ ਕਿੱਦਾਂ ਤਿਆਰ ਕਰਦੇ ਉਹਦੇ ਵਿੱਚ ਢਾਂਚਾ ਜੇ ਆਪਾਂ ਸਮਝਣਾ ਚਾਹੀਏ ਕੀ ਹੈ
0: ਹਾਂਜੀ ਇਹ ਬਹੁਤ ਵਧੀਆ ਸਵਾਲ ਆ ਜੀ ਤੁਹਾਡਾ ਮੰਨ ਲਓ ਇਹ ਆਪਾਂ ਆਲੂ ਦਾ ਸੀਡ ਨੂੰ ਜੇ ਪੈਦਾ ਕਰਨਾ ਇਹਦੀ ਸ਼ੁਰੂਆਤ ਆ ਜਿਹੜੀ ਉਹ ਇੱਕ ਲੈਬ ਤੋਂ ਇਹਦਾ ਪਲਾਂਟ ਤਿਆਰ ਹੁੰਦਾ ਬੂਟਾ ਤਿਆਰ ਹੁੰਦਾ ਉਹ ਲੈਬ ਦੇ ਵਿੱਚ ਉਹਦਾ ਪਲਾਂਟ ਲੈ ਕੇ ਜਿਹੜਾ ਐਰੋਪੋਨਿਕ ਦਾ ਢਾਂਚਾ ਬਣਾਇਆ ਹੁੰਦਾ ਇਹ ਇੰਡੀਆ ਗੌਰਮੈਂਟ ਦੀ ਇੱਕ ਪੇਟੈਂਟ ਟੈਕਨੋਲੋਜੀ ਹੈ ਜੀ ਆਪਾਂ ਉੱਥੋਂ CBRI ਬਾਦਸ਼ਾਹਪੁਰ ਤੋਂ ਇਹਦੀ ਟ੍ਰੇਨਿੰਗ ਵਗੈਰਾ ਲੈ ਕੇ ਉਹਨਾਂ ਨਾਲ MOU ਸਾਈਨ ਕਰਕੇ ਉਦੋਂ ਬਾਅਦ ਆਪਾਂ ਇਹ ਸ਼ੁਰੂ ਕਰ ਸਕਦੇ ਹਾਂ ਤੇ ਉਹਨਾਂ ਦੀ ਜਦੋਂ ਆਪਾਂ ਜੂਠ ਲਾਉਣੇ 10 ਲੱਖ ਮਿੰਨੀ ਟਿਊਬਰ ਆਪਾਂ 1 ਸਾਲ ਦੇ ਵਿੱਚ ਪੈਦਾ ਕਰ ਸਕਦੇ ਹਾਂ ਜੇ ਆਪਾਂ 1 ਕਰੋਪ ਕਰਦੇ ਹਾਂ ਤੇ ਉਹਨਾਂ ਦੀ ਇਹਦੀ ਫੀਸ ਆ ਗੌਰਮੈਂਟ ਦੀ ਉਹ ਫੀਸ ਲੈ ਕੇ ਫਿਰ ਆਪਾਂ ਨੂੰ ਉਹ ਡਾਕੂਮੈਂਟ ਦਿੰਦੀ ਆ ਫਿਰ ਉਹ ਜਿਹੜੇ ਫੈਬਰੀਕੇਟ ਉਹਨਾਂ ਦੇ ਰਜਿਸਟਰਡ ਹੋਏ ਹੁੰਦੇ ਆ ਉਹ ਤੁਹਾਡਾ ਤਿਆਰ ਕਰਕੇ ਦਿੰਦੇ ਆ ਅਸੀਂ ਉਦੋਂ ਮੰਨ ਲਓ 1 ਯੂਨਿਟ ਤਿਆਰ ਕਰਿਆ 5 ਲੱਖ ਪੈਦਾ ਕਰਨ ਲੱਗ ਗਏ ਅਸੀਂ ਸਾਨੂੰ ਆਏ ਸੀ ਸਾਡਾ ਇੱਧਰ ਹਜੇ ਨਹੀਂ ਰੁਝਾਨ ਵੀ ਆਲੂਆਂ ਦੇ ਸੀਡ ਬਾਰੇ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿਉਂਕਿ ਫਿਲਹਾਲ ਪਹਿਲਾਂ ਅਸੀਂ ਜਿਵੇਂ ਸ਼ਹਿਦ ਦਾ ਕੰਮ ਕਰਦੇ ਸੀ ਉਸ ਨਾਲ ਨਰਸਰੀ ਦਾ ਵੀ ਕੰਮ ਕਰਦੇ ਸੀ ਜਿਵੇਂ ਮਿਰਚਾਂ ਦੀ ਹੋ ਗਈ ਸ਼ਿਮਲਾ ਮਿਰਚ ਟਮਾਟਰ ਇਸ ਤਰੀਕੇ ਨਾਲ ਜਦੋਂ ਸਾਡੇ ਕਿਸਾਨ ਵੀਰਾਂ ਨੂੰ ਪਤਾ ਲੱਗਿਆ ਵੀ ਆਲੂ ਦੇ ਸੀਡ ਦੀ ਸ਼ੋਰਟ ਵੀ ਰਹਿੰਦੀ ਆ ਮੰਨ ਲਓ ਕਿਤੇ ਰੇਟ ਵੱਧ ਘੱਟ ਕਰ ਗਿਆ ਉਹ ਵੱਖਰੀ ਗੱਲ ਆ ਇਹਦੀ ਸ਼ੋਰਟ ਜੇ ਹੁੰਦ ਕੋਈ ਆ ਜੀ ਤੇ ਜਦੋਂ ਉਹ ਹਾਂਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਇਧਰਲੇ ਪਾਸੇ ਨੂੰ ਆਏ ਤਾਂ ਕਿਸਾਨਾਂ ਨੂੰ ਜਦੋਂ ਪਤਾ ਲੱਗਿਆ ਵੀ ਉਹ ਜਿਹੜੇ 2 ਬਰਾਦਰ ਇਹ ਕੰਮ ਕਰਨ ਲੱਗੇ ਆ ਤਾਂ ਕਿਸਾਨਾਂ ਦਾ ਰੁਝਾਨ ਸਾਡੇ ਵੱਲ ਹੋ ਗਿਆ ਤੇ ਅਸੀਂ ਸੀਡ ਦਾ ਕੰਮ G0 ਕਹਿ ਦਿੰਦੇ ਹਾਂ ਆਪਾਂ ਜਿਹੜਾ ਉਹਦੇ ਵਿੱਚੋਂ ਆਲੂ ਤੁਹਾਡਾ ਪੈਦਾ ਹੋਣਾ ਉਹਨੂੰ G0 ਕਹਿੰਦੇ ਆ ਜੇ 1 ਸਾਲ ਆਪਾਂ ਜ਼ਮੀਨ ਦੇ ਵਿੱਚ ਲਾਵਾਂਗੇ ਉਹਨੂੰ G1 G2 ਜਾਂ G3 ਇਸ ਤਰ੍ਹਾਂ ਦੀ ਸਟੇਜ ਵੱਧਦੀ ਜਾਂਦੀ ਹੈ ਅੱਗੇ ਦੀ ਅੱਗੇ
1: ਜਿਹੜੀ ਖੁੱਲੀ ਸਟੇਜ ਹੈ ਆਲੂ ਦੀ, ਜਦੋਂ ਇਹਦਾ ਆਪਾਂ ਇਹਨੂੰ ਪ੍ਰੋਡਿਊਸ ਕਰ, ਇਹ ਲੈਬ ਦੇ ਵਿੱਚ ਜਿਹੜਾ ਹੈ ਇਹਦਾ ਕਿੱਦਾਂ, ਮਤਲਬ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਖੁੰਭਾਂ

0: ਦੀ ਕਾਸ਼ਤ ਹੈ ਨਾ ਕੁੰਭਾਂ ਜਿਹੜੀਆਂ ਹੈ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੈ ਆਪਾਂ ਤਿਆਰ ਕਰਦੇ ਹਾਂ ਤੂੜੀ ਤੋਂ ਲੈ ਕੇ ਹਨਾ ਤੇ ਉਹਦੇ ਚ ਤਿਆਰ ਹੁੰਦੀ ਹੈ ਉਹਦੇ ਚ ਬੀਜ ਜਿਹੜਾ ਹੈ ਆਪਾਂ ਇਨਸਰਟ ਕਰ ਦਿੰਦੇ ਹਾਂ ਤਿਆਰ ਹੋ ਜਾਂਦੇ ਕੁੰਭ ਇਹ ਕਿੱਦਾਂ ਫਿਰ ਇਹਦਾ ਸੀਡ ਦਾ ਤਿਆਰ ਕਰਨ ਦਾ ਜਿਹੜੀ ਮੁੱਢਲੀ ਵਿਧੀ ਜਿਹੜੀ ਆਪਾਂ ਕਹਿ ਸਕਦੇ ਜ਼ਮੀਨੀ ਪੱਧਰ ਤੇ ਕਿੱਦਾਂ ਮਤਲਬ ਸ਼ੁਰੂਆਤ ਕਿੱਦਾਂ ਹੁੰਦੀ ਹੈ
1: ਜੀ ਜੀ ਸ਼ੁਰੂਆਤ ਤਾਂ ਜਿਵੇਂ ਇਹਦਾ ਆਲੂ ਦਾ ਟਿਸ਼ੂ ਇੱਕ ਲੈ ਕੇ ਇੱਕ ਪ੍ਰੋਜੈਕਟ ਵੱਖ ਆ ਇਹ ਅਸੀਂ ਜਿਵੇਂ ਬਹੁਤ ਵਧੀਆ ਲੈਬੋਰਟਰੀ ਆਪਣੇ ਰੋਪੜ ਦੇ ਵਿੱਚ ਹੈਗੀ ਹੈ ਜੀ ਗੁਰਪ੍ਰੀਤ ਸਿੰਘ ਸੇਖੋ ਸਾਹਿਬ ਆ ਉਹ ਇੱਕ ਟਿਸ਼ੂ ਤੋਂ ਲੈ ਕੇ ਬਹੁਤ ਐਕਸਪਰਟ ਡਾਕਟਰ ਸਾਹਿਬਾਨ ਉਹਨਾਂ ਟਿਸ਼ੂ ਲੈ ਕੇ ਜਿਹਦੇ ਵਿੱਚ ਵਾਇਰਸ ਨਾ ਹੋਵੇ ਉਸ ਪਲਾਂਟ ਦੇ ਲੈ ਕੇ ਉਹ ਟਿਸ਼ੂ ਲੈ ਕੇ ਨਿਊਕਲੀਅਸ ਤਿਆਰ ਕਰਕੇ ਉਦੋਂ ਪਲਾਂਟ ਤਿਆਰ ਕਰਦੇ ਆ ਡਾਕਟਰ ਸਾਹਿਬਾਨਾਂ ਦੀ ਸਹਿਯੋਗ ਦੇ ਨਾਲ ਉਹ ਉਹਨਾਂ ਚਲਾ ਰਹੇ ਆ ਲੈਬ ਵਗੈਰਾ ਤੇ ਉਹਦੇ ਟੈਸਟ ਹੁੰਦੇ ਆ ਜਿਵੇਂ ਕੋਈ ਵਾਇਰਸ ਇਹਨੂੰ 28 ਤਰ੍ਹਾਂ ਦੇ ਵਾਇਰਸ ਲੱਗਦੇ ਆ ਪੰਜਾਬ ਦੇ ਵਿੱਚ 5 ਜਾਂ 6 ਵਾਇਰਸ ਆ ਜਿਹੜੇ ਵੱਧ ਹੁੰਦੇ ਆ ਫਿਰ ਉਹਨਾਂ ਦੀ ਟੈਸਟਿੰਗ ਹੁੰਦੀ ਹੈ ਬਕਾਇਦਾ ਵੀ ਇਹਦੇ ਵਿੱਚ ਵਾਇਰਸ ਨਹੀਂ ਹੈ ਉਹ ਜੋ ਪਲਾਂਟ ਹੈ ਉਹਦੇ ਵਿੱਚ ਵਾਇਰਸ ਨਹੀਂ ਹੈ ਉਹ ਪਲਾਂਟ ਫਿਰ ਅਸੀਂ ਉਹਨਾਂ ਤੋਂ ਖਰੀਦ ਕੇ ਜਿਹੜਾ ਐਰੋਪੋਨਕ ਆ ਐਰੋਪੋਨਕ ਦੇ ਵਿੱਚ ਲਾਉਂਦੇ ਆ ਐਰੋਪੋਨਕ ਦੇ ਵਿੱਚ ਸਮਝ ਲਓ ਵੀ ਇੱਕ ICU ਆ ਵੀ ਉਹਦੇ ਵਿੱਚ ਬਾਹਰਲੇ ਕਿਸੇ ਵੀ ਬੰਦੇ ਜਾਂ ਹੋਰ ਮਨੁੱਖ ਦੀ ਕੋਈ ਐਂਟਰੀ ਨਹੀਂ ਹੁੰਦੀ ਜੋ ਵੀ ਉਹਦੇ ਚ ਆਪਣੀ ਸਟਾਫ ਕੰਮ ਕਰਦਾ 4 ਜਾਂ 5 ਜਾਂ ਮੇਰਾ ਜਿਵੇਂ ਹੁਣ ਉੱਥੇ ਭਤੀਜਾ ਹਰਪਾਲ ਸਿੰਘ ਡਾਕਟਰ ਹਰਪਾਲ ਸਿੰਘ ਆ ਉਹ ਵੀ ਦੇਖ ਰੇਖ ਕਰਦਾ ਜਿੰਨੀ ਵੀ ਉਹਦੇ ਨਾਲ ਲੇਬਰ ਕੰਮ ਕਰਦੀ ਆ ਉਹ ਇੱਕ ਕੋਪਰੇਟਿਵ ਹੋ ਕੇ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਉਹਦੇ ਵਿੱਚ ਹੀ ਕੰਮ ਕਰਦੇ ਆ ਕੋਈ ਬਾਹਰ ਨੀ ਜਾਣਾ ਕੋਈ ਆਏ ਨੀ ਵੀ ਉਧਰ ਜਾਵੜੇ ਉਹਦੇ ਵਿੱਚ ਨਿਗਾਹ ਰੱਖ ਕੇ ਜੇ ਕੋਈ ਵਿਜਿਟ ਕਰਨ ਆਉਂਦਾ ਵੀ ਆ ਕੋਈ ਕਿਸਾਨ ਬਹੁਤ ਦੂਰੋਂ ਆ ਜਾਂਦੇ ਉਹ ਆਏ ਨੀ ਆ ਵੀ ਆਪਾਂ ਕੋਈ ਡੋਰ ਖੋਲ ਕੇ ਉਹਨਾਂ ਨੂੰ ਅੰਦਰ ਲੈ ਜਾਂਗੇ ਇਹਦਾ ਸ਼ੀਸ਼ੇ ਲੱਗੇ ਆ ਆਪਾਂ ਕ੍ਰੋਪ ਨੂੰ ਚੱਕ ਕੇ ਉੱਪਰ ਉਹਨਾਂ ਨੂੰ ਇਹ ਦਿਖਾਉਂਦੇ ਆ ਵੀ ਇਸ ਤਰ੍ਹਾਂ ਹਵਾ ਦੇ ਵਿੱਚ ਆਲੂ ਲੱਗਦੇ ਆ ਵੈਸੇ ਤਾਂ ਆਪਾਂ ਮੰਨ ਨੀ ਸਕਦੇ ਵੀ ਹਵਾ ਚ ਆਲੂ ਕਿਵੇਂ ਲੱਗਦੇ ਆ ਇਹ ਆਪਣੇ ਜਾਂਦੀ ਇੰਡੀਆ ਦੇ ਜਿੰਨੇ ਵੀ ਵਿਗਿਆਨੀ ਆ ਮੈਂ ਤਾਂ ਉਹਨਾਂ ਦਾ ਉਹਨਾਂ ਨੂੰ ਇਹਦਾ ਧੰਨਵਾਦ ਕਰਦਾ ਵੀ ਏਡੀ ਵਧੀਆ ਤਕਨੀਕ ਉਹਨਾਂ ਨੇ ਪੈਦਾ ਕਰੀ ਆ ਕਿਸਾਨਾਂ ਨੂੰ ਸੀਡ ਹਵਾ ਦੇ ਵਿੱਚ ਆਲੂ ਲੱਗਣ ਲਾ ਦੇ ਉਹ ਗੱਲ ਸਹੀ ਆ ਹਵਾ ਦੇ ਵਿੱਚ ਹੀ ਆਲੂ ਲੱਗਦੇ ਆ ਪਰ ਉਹਨਾਂ ਦੀ ਮਿਹਨਤ 10-15 ਸਾਲਾਂ ਜਿਵੇਂ ਡਾਕਟਰ ਸੁਖਵਿੰਦਰ ਸਿੰਘ ਜੀ ਚਹਿਲ ਸਾਹਿਬ ਤੁਹਾਨੂੰ ਮੈਂ ਦੱਸਿਆ ਜੀ ਉਹਨਾਂ ਦੀ ਤੇ ਉਹਨਾਂ ਦੇ ਸਾਰੇ ਅਦਾਰੇ ਦੀ ਮਿਹਨਤ ਦੇ ਨਾਲ ਇਹੋ ਜਿਹੀ ਤਕਨੀਕ ਸੰਭਵ ਹੋਈ ਆ ਤੇ ਹੁਣ ਇਹ ਜਿਹੜੀ ਤਕਨੀਕ ਆ ਰਹੀ ਹੈ ਮੰਨ ਲਓ ਪੰਜਾਬ ਦੇ ਵਿੱਚ ਕਈ ਲੱਗੇ ਆ ਐਰੋਪੋਨਕ ਬਹੁਤ ਲਾਏ ਆ ਕਿਸਾਨਾਂ ਨੇ ਤੇ ਦੁਨੀਆਂ ਦੇ ਵਿੱਚ ਸਾਰਿਆਂ ਨੂੰ ਵਧੀਆ ਜਿਹੜਾ ਇੰਡੀਆ ਦਾ ਐਰੋਪੋਨਕ ਦੇ ਵਿੱਚ ਫੈਸਿਲਿਟੀਆਂ ਹੈਗੀਆਂ ਹੋਰ ਕਿਤੇ ਵੀ ਹੈ ਨੀ ਚਾਈਨਾ ਵੀ ਆਪਾਂ ਤੋਂ ਥੋੜਾ ਪਿੱਛੇ ਆ
0: ਅੱਛਾ
1: ਇਹ ਬਹੁਤ ਮਾਣ ਵਾਲੀ ਗੱਲ ਆ ਜੀ ਆਪਣੇ ਵਾਸਤੇ
0: ਵਾਹ ਵਾਹ ਜੀ ਅੱਛਾ ਫਿਰ ਇਹਦੇ ਵਿੱਚ ਮਤਲਬ ਜ਼ਮੀਨ ਦਾ ਕੋਈ ਯੋਗਦਾਨ ਨਹੀਂ ਤੁਹਾਡੇ ਲਿਹਾਜ਼ ਨਾਲ
1: ਹਾਂ ਜ਼ਮੀਨ ਦਾ ਕੋਈ ਨਹੀਂ ਜੋ ਵੀ ਨਿਊਟ੍ਰੀਸ਼ਨ ਇਹ ਚ ਪੈਣਾਗੇ ਉਹ ਇੱਕ ਲੈਬ ਦੇ ਜਿਵੇਂ ਲੈਬੋਰਟਰੀ ਦੇ ਟੈਸਟ ਹੋਏ ਹੁੰਦੇ ਆ ਉਸ ਤਰੀਕੇ ਦੇ ਇਹਦੇ ਵਿੱਚ ਨਿਊਟ੍ਰੀਸ਼ਨ ਕੋਈ ਐਨ ਵੀ ਆਪਾਂ ਕਿਤੋਂ ਵੀ ਲੈ ਕੇ ਪਾ ਦਾਂਗੇ ਉਹ ਜਿਹੜਾ ਜਿਵੇਂ CPRI ਬਾਦਸ਼ਾਹਪੁਰ ਹੋ ਗਿਆ ਜਾਂ ਮੋਦੀਪੁਰਮ ਹੋ ਗਏ ਜਾਂ ਆਪਣੇ ਸ਼ਿਮਲਾ ਹੋ ਗਿਆ ਇਹ ਸਰਚ ਵਗੈਰਾ ਕਰਦੇ ਆ ਵੀ ਇਹਨਾਂ ਨੂੰ ਕਿਹੜੇ ਨਿਊਟ੍ਰੀਸ਼ਨ ਚਾਹੀਦੇ ਆ ਉਹਨਾਂ ਦਾ ਆਪਾਂ ਲਿਕੁਇਡ ਘੋਲ ਬਣਾ ਕੇ ਉਹਨਾਂ ਦੇ ਟੈਂਕਾਂ ਦੇ ਵਿੱਚ ਪਾ ਦਿੱਤਾ ਇਹ ਆਟੋ ਹੁੰਦਾ ਇਹ ਉਹਦੇ ਵਿੱਚ ਮੋਟਰਾਂ ਲੱਗੀਆਂ ਜੀ ਮੋਟਰਾਂ ਨੇ ਆਟੋ ਉਹਨਾਂ ਨੂੰ ਦੋ ਦੋ ਕਰਕੇ 2 ਯੂਨਿਟਾਂ ਨੂੰ ਦੇਤਾ ਬੰਦ ਕਰਤਾ ਅੱਗੇ ਐਂ ਆਟੋ ਚੱਲੀ ਜਾਣਾ ਡੰਡਰਾਲ ਚੱਲਣਾ ਇਹ ਜਿਵੇਂ ਹੁਣ ਅਕਤੂਬਰ ਤੋਂ ਸ਼ੁਰੂ ਹੁੰਦਾ ਤਕਰੀਬਨ ਇਹ ਆਪਣੇ ਅਪ੍ਰੈਲ ਤੱਕ ਚੱਲਦੇ ਆ ਜੀ ਮੁਰਕੇ
0: ਮਤਲਬ ਇੱਕ ਤਰ੍ਹਾਂ ਨਾਲ ਇਹ ਇੰਡਸਟਰੀ ਹੈ ਜਿਹੜਾ ਇੱਕ ਯੂਨਿਟ ਹੈ ਜਿਹਦੇ ਚ ਜਿਹੜਾ ਤੁਸੀਂ ਕਿਹਾ ਕਿ ਪਲਾਂਟ ਦਾ ਜਿਹੜਾ ਉਹ ਪਲਾਂਟ ਜਿਹੜਾ ਵਾਇਰਸ ਤੋਂ ਮੁਕਤ ਹੈ
1: ਜੀ ਜੀ
0: ਜੀ ਉਹਦੇ ਵਿੱਚ ਯੂਨਿਟ ਦੇ ਵਿੱਚ ਜਿਹੜਾ ਹੈ ਮਲਟੀਪਲੀਕੇਸ਼ਨ ਲਈ ਪਾ ਦਿੰਦੇ ਹੋ ਤੇ ਉਹ ਤੋਂ ਜਿਹੜਾ ਸੀਡ ਜਿਹੜੀ ਪ੍ਰੋਡਕਸ਼ਨ ਹੋ ਜਾਂਦੀ ਹੈ ਜਿਹੜਾ ਇਹ ਤੋਂ ਲਾਸਟ ਸੀਡ ਨਿਕਲਦਾ ਹੈ ਜਿੱਦਾਂ ਤੁਸੀਂ ਕਿਹਾ ਕਿ ਅਲੱਗ ਅਲੱਗ ਪੋਜੀਸ਼ਨਾਂ G1 ਹੈ ਜੀ G2 ਹੈ ਇਹ ਜੇ ਪੌਦੇ ਦੀ ਸ਼ਕਲ ਚ ਦਿੰਦੇ ਹੋ ਜਾਂ ਗੋਲੀ ਦੀ ਸ਼ਕਲ ਚ ਦਿੰਦੇ ਹੋ
1: ਮੰਨ ਲਓ ਜਿਵੇਂ ਡਾਕਟਰ ਸਾਹਿਬਾਨਾਂ ਨੇ ਦੱਸਿਆ ਵੀ ਜਿਹੜਾ ਇਹਦਾ ਐਰੋਪੋਨਕ ਦਾ ਸੀਡ ਆ ਨਾ ਆਪਾਂ ਐਰੋਪੋਨਕ ਚ ਲਾਉਣੇ ਆ ਮੰਨ ਲਓ ਇੱਕ ਪਲਾਂਟ ਦੇ ਨਾਲ ਘੱਟੋ ਘੱਟ 40 ਆਲੂ ਲੱਗ ਸਕਦੇ ਆ 40 ਤੋਂ ਕਈ ਵਰਾਇਟੀਆਂ ਤਾਂ 70 ਤੱਕ ਵੀ ਲੱਗ ਸਕਦੇ ਆ ਇਹੀ ਪਲਾਂਟ ਆਪਾਂ ਨੈਟ ਹਾਊਸ ਦੇ ਵਿੱਚ ਲਾਉਣੇ ਆ ਉਹਨੂੰ 10 ਜਾਂ 11 ਲੱਗਣੇ ਆ ਇੱਕ ਵਾਰੀ ਪ੍ਰੋਡਕਸ਼ਨ ਬਹੁਤ ਵੱਧ ਗਈ
0: ਅੱਛਾ
1: ਇੱਕ ਆਏ ਆ ਵੀ ਇਨਸੈਕਟ ਤਾਂ ਚਲੋ ਆਪਾਂ ਉਹਦੇ ਵਿੱਚ ਵੀ ਨੀ ਕੋਈ ਜਾਣ ਦੇਣਾ ਇਹਦੇ ਵਿੱਚ ਵੀ ਨੀ ਕੋਈ ਬਾਹਰੋਂ ਜਾਂ ਵਾਈਟ ਫਲਾਈ ਜਾਂ ਚੇਪਾ ਜਾਂ ਕੁਛ ਵੀ ਨੀ ਜਾਣ ਦਿੰਦੇ ਤੇ ਇਸ ਦੇ ਕਾਰਨ ਵੀ ਉਹਦੇ ਵਿੱਚ ਨਿਕਲ ਬਹੁਤ ਆਉਂਦਾ ਜਿਵੇਂ ਹੁਣ ਬੱਚੇ ਪੜ੍ਹੇ ਲਿਖੇ ਆ ਵੀ ਉਹਨਾਂ ਨੂੰ ਬਾਹਰ ਖੇਤੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਜਿਵੇਂ ਗਵਰਨਮੈਂਟ ਵੀ ਹੀਲੇ ਵਸੀਲੇ ਕਰ ਰਹੀ ਆ ਯੂਨੀਵਰਸਿਟੀਆਂ ਵੀ ਕਰ ਰਹੀਆਂ ਪਰ ਜਿਵੇਂ ਆਪਣੇ ਬਹੁਤ ਬੱਚਿਆਂ ਨੂੰ ਵੀ ਹੋ ਗਿਆ ਵੀ ਇਸ ਤਰ੍ਹਾਂ ਦੀ ਤਕਨੀਕ ਵੀ ਚੰਗੇ ਕੱਪੜੇ ਪਾ ਕੇ ਅਸੀਂ ਵਿੱਚ ਡਾਕਟਰ ਸਾਹਿਬਾਨਾਂ ਦੀ ਤਰ੍ਹਾਂ ਉਹਨਾਂ ਨੂੰ ਦੇਖ ਰੇਖ ਕਰਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਸੀਡ ਦਾ ਜਿਹੜਾ ਤੁਸੀਂ ਦੱਸਿਆ ਵੀ ਜਿਹੜਾ ਉਹਦੇ ਵਿੱਚੋਂ ਪੈਦਾ ਹੁੰਦਾ ਐਰੋਪੋਨਕ ਦੀ ਆਪਾਂ ਗੱਲ ਕਰੀਏ ਜਿਹੜਾ ਉਹ ਪੈਦਾ ਹੋ ਗਿਆ ਦੋ ਜਾਂ 3 ਗ੍ਰਾਮ ਦਾ ਇੱਕ ਸੀਡ ਹੁੰਦਾ
0: ਅੱਛਾ
1: ਹਾਂਜੀ ਉਹਨੂੰ G0 ਕਹਿੰਦੇ ਆ ਜੀ ਜੇ ਹੁਣ ਆਪਾਂ ਇੱਕ ਸਾਲ ਮੰਨ ਲਓ ਮਿੱਟੀ ਦੇ ਵਿੱਚ ਜਾਂ ਨੈੱਟ ਦੇ ਵਿੱਚ ਲਾਉਣੇ ਆ ਉਹ ਜੀ ਵਨ ਹੋਜੂ, ਫਿਰ ਲਾਉਣੇ ਜੀ ਟੂ ਹੋਜੂ, ਜਿਹੜਾ ਜੀ ਟੂ ਆ ਜੀ ਉਹ ਇੱਕ ਬਰੀਡਰ ਸੀਡ ਹੋ ਗਿਆ, ਕਿਸੇ ਵੀ ਵਿਗਿਆਨੀ ਨੇ ਆਵੇ ਦਸ ਜਾਂ ਅੱਠ ਜਾਂ ਦਸ ਸਾਲ ਲਾ ਕੇ ਪੈਦਾ ਕਰਿਆ ਸੀਡ ਆ ਉਹ ਬਰੀਡਰ ਸੀਡ ਬਣ ਜਾਂਦਾ, ਇੱਡੀ ਉੱਚ ਕੁਆਲਿਟੀ ਦਾ ਸੀਡ ਬਣ ਜਾਂਦਾ ਇਹ ਵੀ ਆਪਾਂ ਸੋਚ ਵੀ ਨੀ ਸਕਦੇ,
0: ਜਿੱਦਾਂ ਆਪਾਂ ਬੱਚਿਆਂ ਤਿਆਰ ਕਰਦੇ ਹਾਂ ਮਤਲਬ ਉਹੀ ਹਿਸਾਬ
1: ਜੀ ਜੀ ਜੀ ਜੀ ਜੀ।
0: ਅੱਛਾ ਸੁਖਪਾਲ ਦੀ ਗੱਲ ਹੈ ਕਿ ਹੁਣ ਗੱਲ ਮੁਕਦੀ ਤਾਂ ਇਹੀ ਹੈ ਕਿ ਦੇਖੋ ਇਹਨੂੰ ਇੱਕ ਸਮਝਣ ਲਈ ਤਾਂ ਜਿੱਦਾਂ ਕਹਿੰਦੇ ਕਿ ਇੱਕ ਐਸੀ ਚੀਜ਼ ਹੈ ਜਿਹਨੂੰ ਸਮਝਣ ਲਈ ਸਾਨੂੰ ਅੱਖਾਂ ਨਾਲ ਦੇਖਣ ਦੀ ਜ਼ਰੂਰਤ ਹੈ, ਹਨਾ ਤਰੀਕੇ ਨਾਲ ਸਮਝ ਸਕਦੇ ਹਾਂ ਗੱਲੀ ਬਾਤੀ ਸਮਝਣਾ ਮੇਰਾ ਕਿਤੇ ਕਿਤੇ ਨਾ ਕਿਤੇ ਔਖੀ ਗੱਲ ਹੈ। ਹੁਣ ਜਦੋਂ ਕਮਾਈ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਇਹ ਜਿੱਦਾਂ ਤੁਸੀਂ ਵੀ ਕਿਹਾ ਕਿ ਪੂਰੇ ਭਾਰਤ ਵਰਸ਼ ਦੇ ਵਿੱਚ 100 ਜ਼ਿਮੀਦਾਰ ਲਗਭਗ ਹੈਗੇ ਜਿਹੜੇ ਇਹ ਕੰਮ ਕਰਦੇ, ਹਨਾ ਇਹਦਾ ਮਤਲਬ ਤਾਂ ਇਹ ਹੈ ਕਿ ਮਹਿੰਗੀ ਬਹੁਤ ਜ਼ਿਆਦਾ ਹੈ ਵਿਧੀ ਬਹੁਤ
1: ਮਹਿੰਗੀ ਹੈ,
0: ਤੇ ਕਿੰਨਾ ਸਰਮਾਇਆ ਜਿਹੜਾ ਇਹਦੇ ਚ ਤੁਹਾਡਾ ਇਨਵੋਲਵ ਹੈ ਤੇ ਕਿੰਨੀ ਕੁ ਕਮਾਈ ਇਹ ਚ ਤੁਸੀਂ ਕੱਢ ਜਾਂਦੇ?
1: ਹਾਂਜੀ ਇਹ ਬਹੁਤ ਵਾਜਬ ਆ, ਇਹ ਤਾਂ ਆਪਾਂ ਨੂੰ ਕਿਸਾਨ ਨੂੰ ਜਾਂ ਕੋਈ ਵੀ ਲਾਭ ਇਹ ਪਹਿਲਾਂ ਸੋਚਣਾ ਜ਼ਰੂਰੀ ਆ। ਇਹ ਜਿਹੜਾ ਪ੍ਰੋਜੈਕਟ ਹੈ 1.25 ਕਰੋੜ ਤੋਂ ਕਰੋੜ ਤੋਂ 1.25 ਕਰੋੜ ਤੋਂ ਉੱਪਰ ਵੀ ਲੱਗ ਸਕਦਾ, ਜੇ ਆਪਾਂ 10 ਲੱਖ ਮਿੰਨੀ ਟਿਊਬਰ ਪੈਦਾ ਕਰਨਾ ਤੇ ਜਿਹੜਾ ਇਹਦੇ ਵਿੱਚ ਇੰਡੀਆ ਗੌਰਮੈਂਟ ਦੀ ਸਬਸਿਡੀ ਹਜੇ ਤੱਕ ਕੋਈ ਵੀ ਨਹੀਂ ਹੋ ਸਕੀ, ਪਤਾ ਨੀ ਕੀ ਕਾਰਨ ਆ। ਉਹ ਮੰਤਰੀ ਸਾਹਿਬ ਜੀ ਇੱਥੇ ਆਏ ਸੀ ਬਾਦਸ਼ਾਹਪੁਰ, ਚੌਹਾਨ ਸਾਹਿਬ ਜੀ ਐਗਰੀਕਲਚਰ ਮਿਨਿਸਟਰ ਸਾਹਿਬ, ਉਹਨਾਂ ਨਾਲ ਗੱਲਬਾਤ ਵੀ ਹੋਈ ਸੀ, ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹ ਵੀ ਹੈਰਾਨ ਹੋਏ ਵੀ ਬਹੁਤ ਵਧੀਆ ਟੈਕਨੋਲੋਜੀ ਹੋਈ ਆ, ਵੀ ਕਹਿੰਦੇ ਉਹਨਾਂ ਨੇ ਬਹੁਤ ਰਿਸਪੋਂਸ ਦਿੱਤਾ ਕਿ ਇਸ ਨੂੰ ਅਸੀਂ ਆਪਦੇ ਜਿਹੜੀ ਵੀ ਸਬਸਿਡੀ ਦੇ ਪਾਸੇ ਵਾਲੇ ਨੂੰ ਜ਼ਰੂਰ ਲੈ ਕੇ ਆਵਾਂਗੇ। ਤੇ ਜਿਹੜਾ ਖਰਚਾ ਇੰਨਾ ਹੋ ਜਾਂਦਾ ਇਹ ਆਏ ਵੀ ਆਪਾਂ ਇੱਕ ਦਿਨ ਤਾਂ ਕੋਈ ਵੀ ਚੀਜ਼ ਪੂਰੀ ਨਹੀਂ ਹੁੰਦੀ, ਮੰਨ ਲਓ ਆਪਾਂ ਕੋਈ ਏਕੜ ਜ਼ਮੀਨ ਲੈਂਦੇ ਹਾਂ 50 ਲੱਖ ਨੂੰ ਜਾਂ 60 ਲੱਖ ਨੂੰ, ਉਹ ਵੀ ਆਪਾਂ ਇੱਡੀ ਛੇਤੀ ਪੂਰਾ ਨੀ ਹੁੰਦਾ। ਇਹ ਨਾਲ ਆਪਾਂ ਨੂੰ ਇਹ ਵੀ ਜਿਵੇਂ ਹੁਣ ਬੱਚੇ ਚਲੋ ਮੈਂ ਘੱਟ ਸੀਗਾ ਮੇਰਾ ਬੇਟਾ ਵੱਧ ਪੜਿਆ ਸੀ, ਉਹਦੇ ਹਾਣ ਦੀ ਇੱਕ ਚੀਜ਼ ਹੋ ਗਈ, ਬੱਚੇ ਨੂੰ ਉਤਸ਼ਾਹ ਵਾਸਤੇ ਨਾਲ ਹੋ ਗਿਆ ਕਿ ਮੈਂ ਜੇ ਮੇਰੇ ਫਾਦਰ ਸਾਹਿਬ ਨੇ ਜਾਂ ਮੇਰੇ ਚਾਚਾ ਜੀ ਨੇ ਇਹ ਕੰਮ ਕਰਿਆ ਉਸ ਕੰਮ ਨੂੰ ਇੱਥੇ ਲੈ ਆਏ, ਮੈਂ ਇਹਨਾਂ ਨੂੰ ਉਹਨਾਂ ਨੂੰ ਉੱਪਰ ਲੈ ਕੇ ਜਾਵਾਂ, ਬਹੁਤ ਮਿਹਨਤ ਕਰਦੇ ਇਸ ਕੰਮ ਤੇ ਜੀ ਜੀ ਜੀ।
0: ਤੇ ਹੁਣ ਆਪਾਂ ਗੱਲ ਕਰੀਏ ਕਿ ਦੇਖੋ ਹੱਲਾ ਸ਼ੇਰੀ ਹੌਸਲਾ ਅਫਜ਼ਾਈ ਹਨਾ ਸਾਰੀਆਂ ਚੀਜ਼ਾਂ ਕਿਸੇ ਕੰਮ ਦੇ ਵਿੱਚ ਬਣੇ ਰਹਿਣ ਲਈ ਬੜੀਆਂ ਜ਼ਰੂਰੀ ਹੁੰਦੀਆਂ ਨੇ। ਜੇ ਆਪਾਂ ਆਪਣਾ ਕੰਮ ਆ ਵੀ ਕੰਮ ਕਰਦਾ ਉਹ ਤੋਂ ਵੀ ਕੰਮ ਲੈ ਕੇ ਉਹਨੂੰ ਜੇ ਉਹਦੀ ਹੌਸਲਾ ਅਫਜ਼ਾਈ ਨਹੀਂ ਕਰਾਂਗੇ ਤੇ ਨਹੀਂ ਆਉਂਦਾ ਤੁਹਾਡੇ ਨਾਲ, ਤੇ ਕਿਸੇ ਵੀ ਕੰਮ ਦੇ ਵਿੱਚ ਮਤਲਬ ਸਨਮਾਨ ਸਰਮਾਇਆ ਤੇ ਆਉਣਾ ਹੀ ਆਉਣਾ ਹੈ, ਇਨਾਮ ਸਨਮਾਨ ਵੀ ਬੜਾ ਜ਼ਰੂਰੀ ਹੈ। ਕੋਈ ਯੂਨੀਵਰਸਿਟੀ ਪੱਧਰ ਦੇ ਉੱਤੇ ਜਾਂ ਜ਼ਿਲ੍ਹਾ ਪੱਧਰ ਦੇ ਉੱਤੇ ਕੋਈ ਮਿਲੇ ਸਨਮਾਨ ਵਗੈਰਾ?
1: ਹਾਂਜੀ ਸਾਨੂੰ ਸਾਡੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਜੀ, ਗੱਲ ਆ ਜੀ ਤਕਰੀਬਨ ਜਿੰਨੇ ਵੀ ਸਬਜ਼ੀਆਂ ਦੇ ਮੁਕਾਬਲੇ ਹੁੰਦੇ ਆ ਘੱਟੋ ਘੱਟ 50-60 ਤਾਂ ਸਾਨੂੰ ਉਹ ਨਾਮ ਮਿਲੇ ਆ, ਜਿਹੜੇ ਮੁੱਖ ਮੰਤਰੀ ਵਾਰਡ ਆਪਣਾ ਪੰਜਾਬ ਦਾ ਸਾਰਿਆਂ ਨਾਲੋਂ ਵਧੀਆ ਨਾਮ ਆ, ਕਿਸਾਨਾਂ ਨੂੰ ਚੁਣਿਆ ਗਿਆ ਮੈਨੂੰ 2008 ਦੇ ਵਿੱਚ, ਮੈਨੂੰ ਕਿ ਮੇਰੇ ਸਾਰੇ ਪਰਿਵਾਰ ਨੂੰ ਮਿਲਿਆ, ਉਹ ਮੈਂ ਆਪਦਾ ਨਾਂ ਨੀ ਲੈ ਸਕਦਾ ਇਕੱਲੇ ਦਾ, ਜਿੱਥੇ ਫਾਦਰ ਸਾਹਿਬ ਨੇ ਸਾਨੂੰ ਇੱਧਰ ਲਾਇਆ, ਮੇਰੇ ਭਾਈ ਸਾਹਿਬ ਨਾਲ ਸੀ, ਭਤੀਜਾ ਜਾਂ ਮੇਰੀ ਮਿਸ ਜੀ ਜਾਂ ਮੇਰੀ ਭਾਬੀ ਜੀ ਨਾਲ ਸੀ, ਤਾਂ ਅਸੀਂ ਇਸ ਲੈਵਲ ਤੱਕ ਪਹੁੰਚ ਗਏ, ਉਹ ਸਾਨੂੰ 2008 ਦੇ ਵਿੱਚ ਮਿਲਿਆ। ਤੇ ਨਾਲ ਦੀ ਨਾਲ ਵੀ ਦੋਸਤ ਵੀ ਇਹੋ ਜਿਹੇ ਮਿਲ ਗਏ, ਰੱਬ ਵਰਗੇ ਮਿਲ ਗਏ ਦੋਸਤ, ਜਿਹੜੇ ਮੈਨੂੰ ਯੂਕੇ ਇੰਗਲੈਂਡ ਵਗੈਰਾ ਵੀ ਲੈ ਕੇ ਗਏ 2 ਵਾਰੀ।
0: ਵਾਹ
1: ਜੀ ਜੀ ਜੀ,
0: ਚਲੋ ਗੱਲ ਹੈ ਸੁਖਪਾਲ ਜੀ
1: ਜੀ। ਸਾਡੇ ਇੱਕ ਪਿੰਡ ਦੀ ਹੋਰ ਵਿਆਖਣ ਤਾਂ ਜੀ, ਮੇਰਾ ਪਿੰਡ ਜਿਹੜਾ ਦਿਆਲਪੁਰਾ ਭਾਈਕਾ, 20 ਏਕੜ ਦਾ ਨੈੱਟ ਹਾਊਸ ਆ ਜੀ ਇੱਥੇ ਲੱਗਿਆ ਵਾ, ਵੱਖ ਵੱਖ ਕਿਸਾਨਾਂ ਨੇ 2-2, 3-3 ਏਕੜ ਲਾਏ ਆ, ਤੇ ਸਾਡੇ 3 ਨਾਮ PHU ਲੁਧਿਆਣਾ ਚੱਲਦੇ ਆ, ਮੈਂ ਤੁਹਾਨੂੰ ਨਾਮ ਦੱਸਣਾ ਚਾਹਾਂਗਾ, ਸਰਦਾਰ ਉਜਾਗਰ ਸਿੰਘ ਮੋਹਰੀਅਲ, ਸਰਦਾਰ ਦਲੀਪ ਸਿੰਘ ਮੋਹਰੀਅਲ, ਸਰਦਾਰ ਬਾਬੂ ਸਿੰਘ ਮੋਹਰੀਅਲ, ਇਹ ਤਿੰਨਾਂ ਦਾ ਹੀ ਸਾਡੇ ਪਰਿਵਾਰ ਦੇ ਨਾਲ ਸੰਬੰਧ ਆ। ਮੇਰੇ ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ, ਮੇਰੇ ਫਾਦਰ ਸਾਹਿਬ ਨੂੰ ਸਕੂਲ ਦੇ ਕੰਮ ਕਰਾਉਣ ਦਾ, ਪਿੰਡ ਦੇ ਸਾਂਝੇ ਕੰਮ ਜਿਵੇਂ ਮੰਡੀ ਵਗੈਰਾ ਕਰਾਉਣ ਦਾ ਬਹੁਤ, ਜਾਂ ਸਾਂਝੇ ਹੋਰ ਕੰਮ ਕਰਾਉਣ ਦਾ ਬਹੁਤ ਸ਼ੌਂਕ ਸੀ। ਅਸੀਂ ਮੇਰੀ ਮਾਤਾ ਜੀ ਤੇ ਮੇਰੇ ਫਾਦਰ ਸਾਹਿਬ 6-7 ਮਹੀਨੇ ਜੀ ਵਕਫੇ ਨਾਲ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਏ, ਅਸੀਂ ਉਹਨਾਂ ਦੀ ਉਹਨਾਂ ਵਾਸਤੇ ਅਸੀਂ ਬੱਚਿਆਂ ਨੂੰ ਨਾਮ ਦੇਣ ਦਾ ਕੰਮ ਸ਼ੁਰੂ ਕਰਿਆ ਸੀ। ਸਾਡੇ ਪਿੰਡ ਦਿਆਲਪੁਰਾ ਭਾਈ ਦੇ ਵਿੱਚ ਸਰਕਾਰੀ ਸਕੂਲ ਆ, ਅਸੀਂ ਉਹਨਾਂ ਨੂੰ 1 ਲੱਖ ਰੁਪਇਆ ਭੇਟਾ ਦਿੱਤੀ ਵੀ ਸਾਡੇ ਮਾਤਾ ਪਿਤਾ ਦਾ ਨਾਮ ਚਮਕਦਾ ਰਹੇ, ਜਿਹਨਾਂ ਨੇ ਸਾਨੂੰ ਜਨਮ ਦੇ ਕੇ ਐਡੀ ਚੰਗੀਆਂ ਪਦਵੀਆਂ ਤੇ ਭੇਜਿਆ, ਜਿਹਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਉਹਦਾ, ਤੇ ਅਸੀਂ ਉੱਥੇ ਦਿੱਤਾ ਤੇ ਨਾਲ ਇਹ ਜਿਹੜੇ ਨਾਮ ਚਾਹੁੰਦੇ ਯੂਨੀਵਰਸਿਟੀ ਮੇਰੇ ਪਿੰਡ ਦੇ ਨਾਲ ਸੰਬੰਧ ਦਾ, ਤੇ ਸਾਨੂੰ ਬਹੁਤ ਇਹ ਮਾਣ ਆ ਫਖਰ ਆ ਜੀ, ਤੇ ਪਰਮਾਤਮਾ ਇਹ ਮਾਤਾ ਪਿਤਾ ਹਰ ਇੱਕ ਨੂੰ ਦੇਵੇ ਜਿਹਨਾਂ ਨੇ ਸਾਨੂੰ ਇਸ ਪਾਸੇ ਲਾਇਆ, ਅੱਜ ਵੀ ਸਾਡੀ ਜੁਆਇੰਟ ਫੈਮਿਲੀ ਆ ਦੋਨਾਂ ਦੀ।
0: ਠੀਕ ਹੈ ਸੁਖਪਾਲ ਜੀ, ਗੱਲ ਹੈ ਕਿ ਬਹੁਤ ਸਾਰੇ ਸਰੋਤੇ ਜਿਹੜੇ ਆ ਤੁਹਾਨੂੰ ਸੁਣਦੇ ਪਏ ਆ ਤੇ ਤੁਹਾਡੇ ਬਾਬਤ ਹੋਰ ਵੀ ਬਹੁਤ ਕੁਝ ਜਾਣਨਾ ਚਾਹੁੰਦੇ ਹੋਣਗੇ, ਹੋ ਸਕਦਾ ਕਿ ਤੁਹਾਡੇ ਨਾਲ ਮੁਲਾਕਾਤ ਵੀ ਕਰਨੀ ਚਾਹੁੰਦੇ ਹੋਣ, ਉਹਨਾਂ ਕੋਲ ਆਪਣਾ ਸੰਪਰਕ ਨੰਬਰ, ਆਪਣਾ ਟੈਲੀਫੋਨ ਨੰਬਰ, ਆਪਣੇ ਪਿੰਡ ਦਾ ਵੇਰਵਾ ਇੱਕ ਵਾਰ ਦੱਸ ਛੱਡੋ।
1: ਹਾਂਜੀ ਇਹ ਬਹੁਤ ਵਧੀਆ ਕੁਐਸਚਨ ਆ ਵੀ ਇਹ ਸਾਡੀ 1993 ਤੋਂ ਲੈ ਕੇ ਮੇਰੀ ਤੇ ਮੇਰੇ ਸਾਂਝੇ ਪਰਿਵਾਰ ਦੀ, ਮੇਰੇ ਮਾਤਾ ਜੀ, ਮੇਰੇ ਆਦੀ ਜੀ, ਮੇਰੀ ਮਿਸ ਤੇ ਮੇਰੇ ਬੱਚੇ ਤੇ ਮੇਰੇ ਭਾਈ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਧਾਲੀਵਾਲ, ਸਾਨੂੰ ਮਾਣ ਹੋਊਗਾ ਜੀ ਕੋਈ ਵੀ ਕਿਸਾਨ ਸਾਨੂੰ ਵੈਸੇ ਹੋਰ ਨੀ ਸਾਨੂੰ ਵਾਲਾ ਕੋਈ ਪਤਾ, ਜਿੰਨਾ ਕੁ ਖੇਤੀ ਦਾ ਪਤਾ ਜਿੰਨਾ ਕੁ ਅਸੀਂ 25-30 ਸਾਲਾਂ ਦੇ ਵਿੱਚ ਸਿੱਖਿਆ ਉਹ ਯੂਨੀਵਰਸਿਟੀਆਂ ਤੋਂ, ਚੰਗੇ ਡਾਕਟਰ ਸਾਹਿਬਾਨਾਂ ਤੋਂ, ਜਿਵੇਂ ਤੁਹਾਨੂੰ ਮੈਂ ਖਾਸ ਜ਼ਿਕਰ ਕਰਿਆ ਸਰਦਾਰ ਸੁਖਪਾਲ ਸਿੰਘ ਜੀ ਘੁੰਮਣ ਕਲਾਂ ਤੋਂ, ਉਹ ਇਹੋ ਜਿਹੇ ਪ੍ਰੋਜੈਕਟ ਹੁਣ ਵੀ ਕਰ ਰਹੇ ਆ, ਬਹੁਤ ਵੱਡੇ ਪ੍ਰੋਜੈਕਟਾਂ ਨੂੰ ਹੱਥ ਪਾਇਆ, ਉਹ ਚਲੋ ਸਮੇਂ ਤੋਂ ਪਹਿਲਾਂ ਨਹੀਂ ਦੱਸੇ ਜਾ ਸਕਦੇ, ਉਮੀਦ ਆ ਵੀ ਉਹ 2 ਸਾਲ ਲਾ ਕੇ ਉਹਨਾਂ ਦੀ 6 ਮਹੀਨੇ ਉਹਨਾਂ ਦੇ ਚਾਲੂ ਹੋਇਆ ਨੂੰ ਹੋ ਗਏ, 1.5-2 ਸਾਲ ਦੇ ਵਿੱਚ ਉਹਨਾਂ ਰਿਜ਼ਲਟ ਆਉਣ ਲੱਗ ਜਾਣਗੇ, ਉਸ ਕਿਸਾਨ ਦੀ ਸਾਨੂੰ ਇਹ ਮਾਣ ਆ ਵੀ ਉਹ 100% ਤੋਂ ਵੱਧ ਸਹੀ ਗੱਲ ਦੱਸੂਗਾ, ਭਾਵੇਂ ਮੈਂ ਹੋਵਾਂ ਭਾਵੇਂ ਕੋਈ ਵੀ ਹੋਰ ਕਿਸਾਨ ਹੋਵੇ, ਸਾਨੂੰ ਇਹ ਮਾਣ ਆ। ਤੇ ਤੁਸੀਂ ਨੰਬਰ ਬਾਰੇ ਪੁੱਛਿਆ, ਮੇਰਾ ਪਿੰਡ ਦਿਆਲਪੁਰਾ ਭਾਈ ਦਾ ਪਿੰਡ ਆ ਜੀ, ਜ਼ਿਲ੍ਹਾ ਬਠਿੰਡੇ ਦੇ ਵਿੱਚ ਆ, ਪਰਨਾਲਾ ਵਾਜਾ ਖੰਨਾ ਰੋਡ ਦੇ ਉੱਪਰ ਆ ਜੀ, ਸਾਡੀ ਫਰਮ ਦਾ ਨਾਂ SD ਬਾਇਓਟੈਕ ਆ, ਸੁਖਪਾਲ ਦਿਆਲਪੁਰਾ ਦੇ ਨਾਂ ਤੇ ਰੱਖੀ ਆ ਅਸੀਂ, ਤੇ ਜਿਹੜਾ ਵੀ ਕਿਸਾਨ ਇੱਥੇ ਆਊਗਾ ਉਸ ਉਹਨਾਂ ਦਾ ਵੈਲਕਮ ਆ ਜੀ, ਪਰਮਾਤਮਾ ਸਾਡੇ ਫਾਰਮ ਤੇ ਇਹੋ ਜਿਹੇ ਚੰਗੇ ਕਿਸਾਨਾਂ ਦੇ ਚਰਨ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਰਿਸ਼ਮਾ ਰਾਏ। कृषि मंत्री शिवराज सिंह चौहान ने कहा कि जलवायु परिवर्तन जैसी चुनौतियों के बावजूद भारत ने इस वर्ष 3,76,00,000 टन अनाज और 3,77,00,000 टन बागवानी उत्पादों की पैदावार की है। नई दिल्ली में श्री चौहान ने कहा कि वैज्ञानिक अब किसानों के साथ मिलकर काम करने के लिए सीधे खेतों में जा रहे हैं। उन्होंने बताया कि खेत बचाओ अभियान के अंतर्गत 1,600 से अधिक वैज्ञानिक दल 728 जिलों में पहुंचे और लगभग 1,00,00,000 किसानों से संपर्क किया। वैज्ञानिक विशेष रूप से उन जिलों में पहुंचे जिनके अल नीनो से प्रभावित होने की आशंका है। उन्होंने बताया कि भारतीय कृषि अनुसंधान परिषद ने पिछले वर्ष के दौरान कई उन्नत किस्म की फसलें विकसित की हैं।
3: एक साल में 44 फसलों की 386 नई किस्में, जिनमें से 94 क्लाइमेट रेजिलिएंट है, 29 बायोफोर्टिफाइड है, ये विकसित की है। बागवानी की 117 किस्में हमने अलग अलग अलनीनो के प्रभाव के कारण और वैसे भी जो संवेदनशील जिले हैं उनके लिए आकस्मिक योजनाएं बनाई है। आज मैं गर्व से कहता हूं ICR कृषि परिवर्तन का अग्रदूत बन चुका है।
2: रक्षा मंत्री राजनाथ सिंह ने कहा कि सरकार का प्रयास एक ऐसे भारत का निर्माण करना है जहां सीमाएं न केवल सुरक्षित हों बल्कि अच्छी तरह से जुड़ी हुई भी हों। उन्होंने कहा कि सरकार यह सुनिश्चित कर रही है कि विकास और राष्ट्रीय सुरक्षा एक साथ आगे बढ़ें। नई दिल्ली में सीमा सड़क संगठन की तकनीकी संगोष्ठी में श्री सिंह ने कहा कि उन्नत अवसंरचना हमेशा से विकसित सभ्यता की पहचान रही है। सूचना और प्रसारण राज्य मंत्री एल मुरगन ने कहा कि प्रधानमंत्री नरेंद्र मोदी के नेतृत्व वाली सरकार में तेजी से सकारात्मक बदलाव के कारण भारत वैश्विक स्तर पर एक महत्वपूर्ण स्थान पर पहुंचा है। चेन्नई में उन्होंने कहा कि वर्ष 2014 से सरकारी योजनाएं देश के सुदूरतम क्षेत्रों में रहने वाले प्रत्येक नागरिक तक पहुंच रही हैं। उन्होंने कहा कि विकसित भारत सरकार का लक्ष्य है और इससे भारत का एक वैश्विक शक्ति बनेगा। भारत ने सामाजिक सुरक्षा कवरेज में 1 अरब का आंकड़ा पार कर लिया है। श्रम और रोजगार मंत्री मनसुख मांडविया ने कहा कि प्रधानमंत्री नरेंद्र मोदी के नेतृत्व में भारत का सामाजिक सुरक्षा कवरेज 2026 में बढ़कर 68% से अधिक हो गया है। इससे 100 करोड़ से अधिक लोग सामाजिक सुरक्षा ढांचे के दायरे में आ गए हैं। 2015 में यह मात्र 19% था। उन्होंने कहा कि यह सबका साथ सबका विकास के प्रति मोदी सरकार की प्रतिबद्धता को दर्शाता है। प्रधानमंत्री नरेंद्र मोदी कल हरियाणा में जींद रेलवे स्टेशन पर जींद और सोनीपत के बीच चलने वाली भारत की पहली हाइड्रोजन रेलगाड़ी को रवाना करेंगे। पूरी तरह स्वदेशी तकनीक से विकसित यह रेलगाड़ी उन्नत रेलवे इंजीनियरिंग में देश की बढ़ती क्षमताओं को दर्शाती है। इसी के साथ भारत हाइड्रोजन रेलगाड़ियां चलाने वाले जर्मनी, जापान, चीन और अमरीका के समूह में शामिल हो जाएगा। तृणमूल कांग्रेस की एक और राज्यसभा सांसद कोयल मलिक ने राज्यसभा से इस्तीफा दे दिया है। उन्होंने उपराष्ट्रपति और राज्यसभा अध्यक्ष सीपी राधाकृष्णन से मुलाकात कर इस्तीफा सौंपा। इस साल अप्रैल में राज्यसभा के लिए चुनी गई थी। कोयल तृणमूल कांग्रेस की चौथी राज्यसभा सांसद हैं जिन्होंने इस्तीफा दिया है। इससे पहले सुखेंद्र शेखर राय, सुष्मिता देव और प्रकाश सिंह बराइक ने इस्तीफा दिया था। बाद में वे भाजपा में शामिल हो गए। ओडिशा के पुरी में आज

ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪਰਵਾਨ ਮਲੇਸ਼ਤਾਨ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉਪਰ ਕਿਸੇ ਨਾ ਜਾਣਾ ਦੇਖੇ ਚੌਪਾ ਕੱਢੀ ਕਾਰ ਉਪਰ ਆਏ ਬੈਠੇ ਕੂੜੇ ਆਰ ਮਤ ਪਿੱਟੇ ਵੇ ਮਤ ਪਿੱਟੇ ਏਵਨ ਅਸਾਡਾ ਪਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ।

ਪੌੜੀ ਚ ਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜਿਆ ਜਾਂ ਆਪੇ ਹੀ ਕਰਮ ਕਰਾਏ ਦਾ ਵਧੋ ਵਧਾ ਵਧ ਮੇਦਨੀ ਸਿਰੇ ਸਿਰ ਧੰਡੈ ਲਾਏ ਦਾ ਨਦਰ ਪੱਠੀ ਜੇ ਗਿਰੇ ਸੁਲਤਾਨਾ ਘਾਹ ਕਰਾਏ ਦਾ ਦਰ ਮੰਗਣ ਟਿਕ ਨਾ ਪਾਏ ਦਾ ਦਰ ਮੰਗਣ ਟਿਕ ਨਾ

ਹੱਥੀਆਂ ਜਾਪੀਆਂ ਤਾਪੀਆਂ ਜਿੰਨਾ ਨਾਮ ਜਾਪਿਆ ਵੰਡ ਸਕਿਆ ਗ੍ਰਾਂਗ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣਾ ਨੇ ਧਰਮ ਹੇਤ ਸੀਸ ਦਿੱਤਾ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜਵਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਤਿਆਵੀ ਚਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਏ ਤੋ ਦੇਗ ਤੇਗ ਫਤਿਹ ਗੁਰਦ ਕੀ ਪੈਜ ਪੰਥ ਕੇ ਜੇਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਹਤ ਦਾਨ ਬਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਓਟਾਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕਰਾ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕਰਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣਾ ਸੁਖ ਹੋਵੇ ਨਾਮ

ਆਵ ਸਖ ਪਰਦੇ ਸੰਗ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ।